0: CKJS 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਸਤਰੀਆਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪਨੂ ਜੀ ਜੁੜੇ ਨੇ ਪਨੂ ਸਾਹਿਬ ਸਤਰੀਆਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ
3: ਜੀ ਸ਼ੁਕਰੀਆ ਦਪਿੰਦਰ ਜੀ ਸਤਿ ਸ੍ਰੀ ਅਕਾਲ
2: ਪਨੂ ਸਾਹਿਬ ਚਰਚਾ ਦੀ ਸ਼ੁਰੂਆਤ ਕਰਾਂਗੇ ਜੀ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ ਇੱਕ ਕਿਹਾ ਗਿਆ ਕਿ ਜੰਤਰ ਮੰਤਰ ਤੇ ਪ੍ਰਦਰਸ਼ਨ ਦੇ ਦੌਰਾਨ ਜੋ ਵਿਦਿਆਰਥੀਆਂ ਤੇ ਪੈਲਟ ਗਨ ਦਾ ਇਸਤੇਮਾਲ ਹੋਇਆ ਉਸ ਪੈਲਟ ਗਨ ਨੂੰ ਦੇਸ਼ ਭਰ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਉਸ ਤੇ ਪਾਬੰਦੀ ਨਹੀਂ ਲਗਾਈ ਜਾਏਗੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਅਸਲਾ ਉਸ ਸਮੇਂ ਵਰਤਿਆ ਗਿਆ ਸੀ ਉਸਦਾ ਰਿਕਾਰਡ ਵੀ ਸਾਂਭ ਕੇ ਰੱਖੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ
3: ਸੁਪਰੀਮ ਕੋਰਟ ਅੱਜ ਕੱਲ ਜਿਸ ਤਰ੍ਹਾਂ ਦੇ ਫੈਸਲੇ ਕਰ ਰਹੀ ਹੈ ਦੋਵੇਂ ਤਰ੍ਹਾਂ ਆਪੋ ਆਪਣੇ ਕੁਝ ਫੈਸਲੇ ਨੂੰ ਪੱਖ ਚ ਲੈਂਦੀਆਂ ਕੁਝ ਫੈਸਲੇ ਨੂੰ ਵਿਰੋਧ ਵਿੱਚ ਲੈਂਦੀਆਂ ਮੋਟੇ ਤੌਰ ਤੇ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਦਾ ਵਿਹਾਰ ਆ ਉਹ ਬਹੁਤ ਜ਼ਿਆਦੀਆਂ ਆਸਾਂ ਨਹੀਂ ਬਣਾ ਰਿਹਾ ਇੱਥੋਂ ਤੱਕ ਨੌਬਤ ਆਉਣੀ ਕਿਉਂ ਸੀ ਜਦੋਂ ਪਹਿਲਾਂ ਮੁਜ਼ਾਹਰੇ ਸ਼ੁਰੂ ਹੋਏ ਤੇ ਪੁਲਿਸ ਨੇ ਕੁੱਟ ਕਟਾਪਾ ਸ਼ੁਰੂ ਕੀਤਾ ਇੱਕ ਅਰਜ਼ੀ ਦਿੱਤੀ ਗਈ ਸੁਪਰੀਮ ਕੋਰਟ ਵਿੱਚ ਜੀ ਆਹ ਵੇਖੋ ਕੀ ਹੁੰਦਾ ਤੁਸੀਂ ਇੱਥੇ ਦਖਲ ਦਿਓ ਉਦੋਂ ਛੁੱਟੀਆਂ ਚੱਲਦੀਆਂ ਸੀ ਛੁੱਟੀਆਂ ਵਾਲੇ ਜੱਜ ਸਾਹਿਬ ਜਿਹੜੇ ਡਿਊਟੀ 'ਤੇ ਸੀ ਉਹਨਾਂ ਨੇ ਆਖਿਆ ਇਹ ਕੋਈ ਐਡਾ ਜਲਦੀ ਵਾਲਾ ਕੰਮ ਨਹੀਂ ਛੁੱਟੀਆਂ ਤੋਂ ਬਾਅਦ ਜੱਜ ਸਾਹਿਬ ਆਉਣਗੇ ਉਹ ਵੇਖਣਗੇ ਛੁੱਟੀਆਂ ਤੋਂ ਬਾਅਦ ਜਾ ਕੇ ਜਦੋਂ ਆਖਿਆ ਗਿਆ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਵੀ ਆਖਿਆ ਮੇਰੇ ਕੋਲ ਟਾਈਮ ਨਹੀਂ ਮੇਰਾ ਸਮਾਂ ਖਰਾਬ ਨਾ ਕਰੋ ਜੇ ਉਦੋਂ ਇਸ ਘਟਨਾ ਨੂੰ ਇਸ ਸਾਰੇ ਵਿਹਾਰ ਨੂੰ ਜੋ ਉਸ ਵਕਤ ਵਰਤਾਰਾ ਵਾਪਰ ਰਿਹਾ ਸੀ ਉਹਨੂੰ ਗੰਭੀਰਤਾ ਨਾਲ ਲਿਆ ਜਾਂਦਾ ਤੇ ਗੱਲ ਇੰਨੀ ਵਿਗੜਨੀ ਕਾਹਨੂੰ ਸੀ ਵਿਗੜੀ ਇਸ ਕਰਕੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਖੁਦ ਇਸ ਮਸਲੇ ਨੂੰ ਜਿੰਨੀ ਗੰਭੀਰਤਾ ਬਣਦੀ ਸੀ ਉਨੀ ਗੰਭੀਰਤਾ ਨਾਲ ਨਹੀਂ ਸੀ ਲਿਆ ਉਹਦੇ ਤੋਂ ਬਾਅਦ ਜੋ ਕੁਛ ਹੋ ਗਿਆ ਉਹ ਬਹੁਤ ਮਾੜਾ ਲੜਕਿਆਂ ਨੂੰ ਕੁੱਟਿਆ ਗਿਆ ਲੜਕੀਆਂ ਨੂੰ ਕੁੱਟਿਆ ਗਿਆ ਬਲਕਿ ਕੁੱਟਣ ਲੱਗਿਆਂ ਬਦਤਮੀਜ਼ੀ ਦੀ ਸਿਖਰ ਕੀਤੀ ਗਈ ਪੁਲਿਸ ਵਾਲਿਆਂ ਨੇ ਕੀਤੀ ਸਰਕਾਰ ਨੇ ਅਜੇ ਤੱਕ ਕੋਈ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਵੀਡੀਓ ਤੇ ਸਾਰਿਆਂ ਦੇ ਕੋਲ ਮੌਜੂਦ ਨੇ ਸਾਰਿਆਂ ਦੇ ਕੋਲ ਕਿ ਸਾਰੀ ਦੁਨੀਆਂ ਦੇ ਕੋਲ ਮੌਜੂਦ ਨੇ ਸਰਕਾਰ ਨੇ ਕੀ ਕੀਤਾ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਮੈਂ ਕੱਲ੍ਹ ਇੱਕ ਅਖਬਾਰ ਵਿੱਚ ਜੋਕ ਪੜ੍ਹਦਾ ਪਿਆ ਸੀ ਉਹ ਜੋਕ ਨਹੀਂ ਉਹ ਬੜੀ ਜ਼ਾਲਮ ਟਿੱਪਣੀ ਆ ਇੱਕ ਅਧਿਆਪਕ ਨੂੰ ਕੋਈ ਸੀਨੀਅਰ ਕਹਿ ਰਿਹਾ ਖਬਰਦਾਰ ਬੱਚਿਆਂ ਨੂੰ ਸਕੂਲ ਵਿੱਚ ਕੁੱਟਣਾ ਮਨਾ ਉਹ ਅੱਗੋਂ ਹੱਸ ਕੇ ਕਹਿੰਦਾ ਸੜਕਾਂ ਤੇ ਕੁੱਟਣਾ ਤਾਂ ਮਨਾ ਨਹੀਂ ਨਾ ਦਿੱਲੀ ਦੀਆਂ ਸੜਕਾਂ ਤੇ ਜੋ ਕੁਝ ਕੀਤਾ ਗਿਆ ਔਰ ਪਾਰਲੀਮੈਂਟ ਦੇ ਪਰਛਾਵੇਂ ਹੇਠ ਕੀਤਾ ਗਿਆ ਉਹਨੇ ਲੋਕਤੰਤਰ ਦਾ ਜਲੂਸ ਕੱਢਤਾ ਸਰਕਾਰ ਪਾਰਲੀਮੈਂਟ ਦੇ ਅੰਦਰ ਵੀ ਜਾ ਕੇ ਆਪਣੇ ਪੁਲਿਸ ਦੇ ਇਸ ਵਿਹਾਰ ਦਾ ਬਚਾਅ ਕਰਦੀ ਰਹੀ ਅਜੇ ਤੱਕ ਸਪਸ਼ਟ ਨਹੀਂ ਹੋ ਰਿਹਾ ਕਿ ਪੈਲਟ ਗਨ ਚਲਾਉਣ ਦਾ ਆਰਡਰ ਕਿਹਨੇ ਦਿੱਤਾ ਸੀ ਤੇ ਇੱਕ ਮੁੰਡੇ ਜੀ ਦੀ ਅੱਖ ਵਿੱਚ ਪੈਲਟ ਤੇ ਅਕਸ਼ਰਾ ਵੱਜਾ ਤੇ ਪਤਾ ਨਹੀਂ ਸਾਰੀ ਉਮਰ ਉਹਨੇ ਵੇਖ ਨਹੀਂ ਸਕਣਾ ਉਹਦਾ ਜ਼ਿੰਮੇਵਾਰ ਕੌਣ ਦਾ ਦੋਸ਼ੀ ਕੌਣ ਹੈ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
5: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
3: ਜਿਹੜੀਆਂ ਉੱਥੇ ਕਹਿੰਦੇ AK-47 ਦੀਆਂ ਦੋ ਗੋਲੀਆਂ ਚੱਲੀਆਂ ਉਹ ਕਿੱਥੋਂ ਚੱਲ ਗਈਆਂ ਇਹਦੇ ਉੱਤੇ ਜਾ ਕੇ ਇੱਕ ਚਰਚਾ ਹੋਰ ਚੱਲ ਪੈਂਦੀ ਹੈ ਕੁਝ ਪੈਰਾਮਿਲਟਰੀ ਫੋਰਸ ਵਾਲਿਆਂ ਬਾਰੇ ਆਖਿਆ ਜਾਂਦਾ ਕਿ ਉਹਨਾਂ ਨੇ ਆਖਿਆ ਕਿ ਪੈਲਟ ਗਨ ਫਲਾਨੇ ਨੇ ਨਹੀਂ ਫਲਾਨੇ ਨੇ ਚਲਾਈ ਜੇ ਉਹ ਰਿਪੋਰਟਾਂ ਲੋਕਾਂ ਕੋਲ ਆਈਆਂ ਤੇ ਸਰਕਾਰ ਕੋਲ ਵੀ ਹੋਣਗੀਆਂ ਸਰਕਾਰ ਉਹਨਾਂ ਰਿਪੋਰਟਾਂ ਬਾਰੇ ਚੁੱਪ ਕਿਉਂ ਕੀਤੀ ਹੋਈ ਆ ਉਹਨੂੰ ਬੋਲਣਾ ਚਾਹੀਦਾ ਉਹਦੇ ਉੱਤੇ ਵੀ ਬੋਲ ਨਹੀਂ ਰਹੀ ਬਲਕਿ ਇੱਕ ਮਸਲਾ ਹੋਰ ਚਲਾ ਗਿਆ ਅਦਾਲਤ ਵਿੱਚ ਜਿਹੜਾ ਕੁਝ ਸਰਕਾਰ ਪੱਖੀ ਲੋਕ ਪਿਛਲੇ ਦਿਨਾਂ 'ਚ ਪ੍ਰਚਾਰ ਕਰਦੇ ਸੀ ਇਹਨਾਂ ਮੁਜ਼ਾਹਰਿਆਂ ਵਿੱਚ ਤਾਂ ਜੀ ਅਪਰਾਧੀ ਆ ਗਏ ਸਨ ਅਪਰਾਧੀ ਕਿੱਥੇ ਨਹੀਂ ਅਪਰਾਧੀ ਤਾਂ ਤੁਹਾਡੀ ਪਾਰਲੀਮੈਂਟ ਵਿੱਚ ਵੀ ਚਲੇ ਗਏ ਜਦੋਂ ਮੋਦੀ ਸਾਹਿਬ ਨੇ ਪਹਿਲੀ ਵਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ 182 ਅਪਰਾਧੀ ਹੁੰਦੇ ਸਨ। ਅਪਰਾਧੀ ਦਾ ਮਤਲਬ ਇਹ ਨਹੀਂ ਕਿ ਸਾਬਤ ਹੋ ਚੁੱਕੇ ਅਪਰਾਧੀ, ਉਹ ਜਿਨ੍ਹਾਂ ਤੇ ਦੋਸ਼ ਸਨ। ਇਹਨਾਂ ਆਖਿਆ ਸੀ ਇੱਕ ਸਾਲ ਤੱਕ ਇਹਨਾਂ ਦੇ ਕੇਸਾਂ ਦਾ ਨਿਬੇੜਾ ਕਰੂ, ਜਿਹੜੇ ਗੁਨਾਹਗਾਰ ਨੇ ਜੇਲ ਜਾਣਗੇ, ਜਿਨ੍ਹਾਂ ਤੇ ਝੂਠੇ ਕੇਸ ਆ ਬਰੀ ਹੋਣਗੇ। ਕੁਛ ਨਹੀਂ ਹੋਇਆ, 5 ਸਾਲਾਂ ਬਾਅਦ ਦੁਬਾਰਾ ਚੋਣਾਂ ਹੋਈਆਂ, ਉਹ 182 ਤੋਂ 232 ਹੋ ਗਏ, 50 ਵੱਧ ਗਏ। ਜੇ ਵੱਧ ਗਏ ਤੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਕੀ ਹੋਈ? ਉਦੋਂ ਬਾਅਦ ਲਗਾਤਾਰ ਵੱਧਦੇ ਗਏ। ਕਤਲ ਦਾ ਦੋਸ਼ੀ, ਬਲਾਤਕਾਰ ਦਾ ਦੋਸ਼ੀ, ਡਾਕੇ ਦਾ ਦੋਸ਼ੀ, ਫਰਾਡ ਦਾ ਦੋਸ਼ੀ, ਉਹ ਸਾਰੇ ਪਾਰਲੀਮੈਂਟ ਦੇ ਮੈਂਬਰ ਬਣ ਸਕਦੇ ਆ, ਮੁਜ਼ਾਹਰੇ ਵਿੱਚ ਚਲੇ ਗਏ ਤੇ ਆਖੋ ਅਪਰਾਧੀ ਤੱਤ ਆ ਗਏ ਆ। ਉਹ ਬੰਦੇ ਅਪਰਾਧੀ ਤੱਤ ਨਹੀਂ ਜਿਨ੍ਹਾਂ ਨੇ ਕਿਸਾਨਾਂ ਦੇ ਮੁਜ਼ਾਹਰੇ ਵੇਲੇ ਆਖਿਆ ਸੀ ਇਹ ਕਿਸਾਨ ਨਹੀਂ, ਇਹ ਪਾਕਿਸਤਾਨ ਦੇ ਏਜੰਟ ਹੈ, ਤੇ ਹੁਣ ਵਾਲਿਆਂ ਨੇ ਵੀ ਆਖਿਆ ਇਹ ਦੇਸ਼ ਵਿਰੋਧੀ ਤੱਤਾਂ ਦੇ ਏਜੰਟ ਨੇ, ਉਹਨਾਂ ਦਾ ਕੋਈ ਗੁਨਾਹ ਨਹੀਂ। ਹੁਣ ਅਦਾਲਤ ਨੇ ਇੰਨੀ ਗੱਲ ਤਾਂ ਰੱਖੀ ਹੈ ਕਿ ਜੇ ਪੈਲਟ ਗਨ ਬਣੀ ਹੈ ਇਸ ਕਰਕੇ ਬਣੀ ਹੈ ਕਿ ਦੂਸਰੀਆਂ ਗੋਲੀਆਂ ਨਾ ਚਲਾਈਆਂ ਜਾਣ, ਇਹ ਕਿਸੇ ਵਕਤ ਮਜਬੂਰੀ 'ਚ ਦੀ ਵਰਤੋਂ ਦੀ ਲੋੜ ਪੈ ਸਕਦੀ ਹੈ, ਉਹਨੇ ਕਹਿਤਾ ਰੋਕ ਅਸੀਂ ਨਹੀਂ ਲਾਉਂਦੇ। ਪਰ ਬਾਕੀ ਗੱਲਾਂ 'ਚ ਜੋ ਕੁਛ ਹੈ ਉਹਦੀ ਇਨਕੁਆਇਰੀ, ਜੋ ਉਹਨਾਂ ਨੂੰ ਚਾਹੀਦਾ ਸੀ ਉਹ ਬੜੇ ਢਿੱਲੀ ਰਫ਼ਤਾਰ ਨਾਲ, ਚਲੋ ਇੰਨਾ ਹੀ ਬਹੁਤ ਹੈ। ਅਦਾਲਤ ਦਾ ਹੁਣ ਹੁਕਮ ਆ ਗਿਆ ਸਰਕਾਰ ਨੂੰ ਕਿ ਉਸ ਦਿਨ ਜਿੰਨਾ ਅਸਲਾ ਵਰਤਿਆ ਗਿਆ ਸਾਰੇ ਦਾ ਰਿਕਾਰਡ ਰੱਖੋ, ਰਿਕਾਰਡ ਤੇ ਸਰਕਾਰ ਨੇ ਰੱਖਣਾ ਨਾ, ਉਹ ਪੂਰਾ ਰੱਖਣਗੇ ਕਿ ਨਹੀਂ ਰੱਖਣਗੇ ਸਮਾਂ ਦੱਸੂਗਾ।
6: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪੰਸਾ ਪੰਜਾਬ ਵੱਲ ਵਧਾਂਗੇ ਜੀ, ਜਿੱਥੇ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਖਿੱਚੋ ਤਾਣ ਜਾ ਰਹੀ ਹੈ। ਉਧਰ ਹੀ ਚਰਨਜੀਤ ਚੰਨੀ ਨੇ ਫਰੀਦਕੋਟ ਦੇ ਵਿੱਚ ਕੱਲ ਧਰਨਾ ਦਿੱਤਾ ਸੀ, ਉਸ ਸਭ ਦੇ ਵਿਚਾਲੇ ਉਹਨਾਂ ਦੀ ਸ਼ਿਕਾਇਤ ਹੋ ਗਈ ਹੈ। ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹਾਈਕਮਾਂਡ ਨੂੰ ਕਿ ਨਾ ਤਾਂ ਚਰਨਜੀਤ ਚੰਨੀ ਨੇ ਮੇਰੇ ਨਾਲ ਕੋਈ ਵਿਚਾਰ ਸਾਂਝੇ ਕੀਤੇ, ਕਿਉਂਕਿ ਅਗਲੇ ਦਿਨ ਯਾਨੀ ਕਿ ਅੱਜ ਦੇ ਦਿਨ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਉੱਥੇ ਰੋਸ ਕੱਢਿਆ ਜਾਣਾ ਸੀ, ਧਰਨਾ ਲਗਾਇਆ ਜਾਣਾ ਸੀ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?
3: ਦੇਖੋ, ਜੋ ਕੁਝ ਇੱਥੇ ਪੰਜਾਬ 'ਚ ਹੋਇਆ, ਪੰਜਾਬ ਤੋਂ ਪਹਿਲਾਂ ਦਿੱਲੀ 'ਚ ਹੋ ਗਿਆ। ਪੰਜਾਬ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਕੁਝ ਪਾਰਲੀਮੈਂਟ ਮੈਂਬਰਾਂ ਨੇ ਪਾਰਲੀਮੈਂਟ ਭਵਨ ਦੇ ਸਾਹਮਣੇ ਮੁਜ਼ਾਹਰਾ ਕੀਤਾ। ਉਹ ਇੱਕ ਧੜਾ ਸੀ ਪੰਜਾਬ ਦੀ ਕਾਂਗਰਸ ਦਾ, ਜਿਹਦੀ ਅਗਵਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦਾ ਸੀ। ਦੂਸਰਾ ਧੜਾ ਉਸ ਵਕਤ ਆਪਣੇ ਤੌਰ ਤੇ ਖਾਣ ਪੀਣ ਲੰਚ ਦੇ ਉੱਤੇ ਬਿਜੀ ਸੀ, ਤੇ ਉਹਦੇ ਤੋਂ ਬਾਅਦ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ ਲਫ਼ਜ਼ ਬੜਾ ਭੈੜਾ ਵਰਤਿਆ ਗਿਆ। ਉਹ ਲਫ਼ਜ਼ ਕਿੰਨੇ ਉਹ 'ਚ ਸ਼ਾਮਿਲ ਕੀਤਾ ਪਤਾ ਨਹੀਂ। ਉਦੋਂ ਵੀ ਤਾਂ ਪਤਾ ਲੱਗ ਗਿਆ ਸੀ ਦੋ ਧੜੇ ਆ। ਪਾਰਲੀਮੈਂਟ ਦੇ ਅੰਦਰ ਵੀ ਆਪੋ 'ਚ ਬੋਲਚਾਲ ਬਹੁਤਾ ਨਹੀਂ, ਇੱਕ ਦੂਸਰੇ ਤੋਂ ਦੂਰ ਦੂਰ ਰਹਿੰਦੇ ਆ। ਹੁਣ ਪੰਜਾਬ 'ਚ ਜੇ ਧਰਨੇ ਮਾਰਨੇ ਆ, ਲੜਨਾ ਤਾਂ ਕੱਲ੍ਹ ਨੂੰ ਚੋਣਾਂ 'ਚ ਪੰਜਾਬ ਦੀ ਸਰਕਾਰ ਚਲਾਉਣ ਵਾਲੀ ਪਾਰਟੀ ਨਾਲ ਆ। ਉਹਦੇ ਖਿਲਾਫ਼ ਦੋਵੇਂ ਧਿਰਾਂ ਬੋਲਦੀਆਂ, ਇੱਕ ਧਿਰ ਨੇ ਧਰਨਾ ਰੱਖ ਲਿਆ, ਦੂਸਰੀ ਧਿਰ ਨੇ ਧਰਨੇ ਤੋਂ ਇੱਕ ਦਿਨ ਪਹਿਲਾਂ ਜਾ ਕੇ ਧਰਨਾ ਮਾਰਤਾ। ਦੂਸਰਿਆਂ ਦਾ ਅੱਜ ਅਸੀਂ ਉੱਪਰ ਜਾ ਕੇ ਸ਼ਿਕਾਇਤ ਕਰਤੀ ਜੀ ਅਸੀਂ ਕੱਲ੍ਹ ਧਰਨਾ ਮਾਰ ਰਹੇ, ਉਹਨਾਂ ਰੋਕੋ। ਉਹਨਾਂ ਨੇ ਆਖਿਆ ਜੀ ਅਸੀਂ ਧਰਨਾ ਮਾਰਨਾ ਸੀ, ਇਹਨਾਂ ਜਾਣ ਬੁੱਝ ਕੇ ਇੱਕ ਦਿਨ ਪਹਿਲਾਂ ਮਾਰਤਾ। ਪਰ ਜਿਹੜੇ ਜ਼ਿਲ੍ਹੇ 'ਚ ਜਾ ਕੇ ਧਰਨਾ ਮਾਰਿਆ ਉੱਥੋਂ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਵੀ ਨਾ ਸੱਦਿਆ ਨਾ ਦੱਸਿਆ, ਕੁਛ ਵੀ ਨਹੀਂ ਕੀਤਾ। ਇਹਦੇ ਨਾਲ ਖੁੱਟ ਹੋਰ ਵਧੇਗੀ। ਮੈਂ ਸਾਫ਼ ਦੱਸਾਂ ਕਿ ਦੋਵਾਂ ਧਿਰਾਂ 'ਚੋਂ ਕਿਸੇ ਨੂੰ ਅਸੀਂ ਚੰਗਾ ਅਤੇ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿ ਰਹੇ। ਕਾਂਗਰਸ ਪਾਰਟੀ ਦੇ ਦੋਵੇਂ ਧਿਰਾਂ ਲੀਡਰ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਕੇ ਉਹਦੀ ਥਾਂ 'ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਸੁਖਜਿੰਦਰ ਸਿੰਘ ਰੰਧਾਵਾ ਨੂੰ ਉਹਦੇ ਨਾਲ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ, ਉਸ ਵਕਤ ਸਾਰੇ ਇਕੱਠੇ ਸਨ ਜਿਹੜੇ ਹੁਣ ਆਪੋ 'ਚ ਅੱਡੋ ਪਾਰਟੀ ਹੋਏ ਫਿਰਦੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਹਨਾਂ ਦੇ ਨਾਲ ਹੀ ਸੀ, ਕੋਈ ਇਹਨਾਂ ਦੇ ਵਿਰੋਧੀਆਂ ਵਿੱਚੋਂ ਤਾਂ ਨਹੀਂ ਸੀ। ਇਹ ਪਾਰਟੀ 'ਤੇ ਇਹਨਾਂ ਦਾ ਉਦੋਂ ਹੀ ਪੈਣ ਲੱਗ ਪਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਸੀ। ਅੱਜ ਤੱਕ ਇਹਨਾਂ ਨੇ ਕੀਤਾ ਕੀ ਹੈ? ਆ 2 ਸਾਲ ਪਹਿਲਾਂ ਪਾਰਲੀਮੈਂਟ ਚੋਣਾਂ ਹੋਈਆਂ, ਉਦੋਂ ਪਤਾ ਲੱਗ ਗਿਆ ਦੋ ਧੜੇ ਅੱਡੋ ਅੱਡ ਹੈ। ਫਿਰ ਉੱਥੇ ਵਿਧਾਨ ਸਭਾ ਦੀ ਸੀਟ ਖਾਲੀ ਹੋਈ, ਪੰਜਾਬ ਦਾ ਪ੍ਰਧਾਨ ਪਹਿਲਾਂ ਉੱਥੇ ਜਾਂਦਾ ਨਹੀਂ ਸੀ, ਜੇ ਗਿਆ ਕੈਂਡੀਡੇਟ ਦੇ ਘਰ ਬਾਹਰਲੇ ਕਮਰੇ 'ਚੋਂ ਬਹਿ ਕੇ ਆ ਗਿਆ, ਕੈਂਡੀਡੇਟ ਨੇ ਉਹਨੂੰ ਮਿਲਣ ਤੋਂ ਨਾ ਕਰਤੀ ਤੇ ਸੂਬਾ ਪ੍ਰਧਾਨ ਉੱਠ ਕੇ ਆ ਗਿਆ। ਜੇ ਇਸੇ ਤਰ੍ਹਾਂ ਹੀ ਕਰਦੇ ਰਹੇ ਤੇ ਅੱਗੋ ਚੋਣਾਂ 'ਚ ਪਤਾ ਹੀ ਹੈ ਕੀ ਚੰਨ ਚਾੜਨਗੇ। ਇਹਨਾਂ ਨੂੰ ਆਪਸ ਵਿੱਚ ਮਿਲ ਕੇ ਚੱਲਣ ਦਾ ਯਤਨ ਕਰਨਾ ਚਾਹੀਦਾ, ਨਹੀਂ ਕਰ ਰਹੇ ਤੇ ਕੋਈ ਇਹਨਾਂ ਨੂੰ ਵਧੋ ਵਧੀ ਜਾ ਕੇ ਇਕੱਠੇ ਕਰਕੇ ਨਹੀਂ ਬਿਠਾ ਸਕਦਾ। ਅਜੇ ਵੀ ਮੌਕਾ ਹੈਗਾ, ਜੇ ਇਹ ਚੋਣਾਂ ਦਾ ਧਿਆਨ ਰੱਖ ਕੇ ਇਕੱਠੇ ਹੋ ਜਾਣ, ਕੁਝ ਕਾਰਗੁਜ਼ਾਰੀ ਕਰ ਜਾਣਗੇ, ਨਹੀਂ ਤੇ ਸਾਰੇ ਸਾਰੇ ਅੱਧ ਵਿਚਾਲੇ ਡੁੱਬਣਗੇ।
2: ਪੰਨੂ ਸਾਹਿਬ, ਭਾਰਤੀ ਹਾਕੀ ਟੀਮ ਦੀ ਜਰਸੀ ਬਦਲੀ ਗਈ ਹੈ ਜੀ, ਨੀਲਾ ਰੰਗ ਬਦਲ ਦਿੱਤਾ ਗਿਆ, ਪਰ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸਿਆਸਤ ਕਰਵਾਉਂਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇ ਤਾਂ ਇਹ ਤਾਂ ਕਹਿ ਦਿੱਤਾ ਹੈ ਕਿ ਬੀਜੇਪੀ ਸਿਆਸੀ ਰੰਗ ਨੇ ਜੋ ਉਹ ਖੇਡਾਂ ਦੇ ਵਿੱਚ ਨਾ ਲੈ ਕੇ ਆਵੇ, ਇਸ ਬਾਰੇ ਤੁਸੀਂ ਕੀ ਕਹੋਗੇ?
3: ਉਹਨਾਂ ਨੇ ਜਦੋਂ ਹੋਰ ਹਰ ਥਾਂ ਤੇ ਲੈਂਦੇ ਤੇ ਇੱਥੇ ਕਿੱਦਾਂ ਨਾ ਲਿਆਉਣਗੇ? ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਬਣਦੇ ਸਾਰ ਯੋਗੀ ਆਦਿੱਤਿਆ ਨਾਥ ਨੇ ਆਪਣੀ ਮਰਜ਼ੀ ਦਾ ਰੰਗ ਸਰਕਾਰੀ ਬਿਲਡਿੰਗਾਂ ਤੇ ਵੀ ਕਰਾਉਣਾ ਸ਼ੁਰੂ ਕਰਤਾ, ਸਰਕਾਰੀ ਗੱਡੀਆਂ ਤੇ ਵੀ ਕਰਾਉਣਾ ਸ਼ੁਰੂ ਕਰਤਾ, ਉਦੋਂ ਹੀ ਪਤਾ ਲੱਗ ਗਿਆ ਸੀ ਅੱਗੋਂ ਕੀ ਹੋਣ ਵਾਲਾ। ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋਰ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ, ਉਹਨਾਂ ਤੋਂ ਸਾਫ਼ ਦਿਸਦਾ ਸੀ ਇਹ ਪਾਰਟੀ ਤੇ ਇਹਦੀ ਸਰਕਾਰ ਕਿਹੜੇ ਪਾਸੇ ਜਾਣਗੀਆਂ। ਦਿੱਲੀ ਦੇ ਵਿੱਚ ਸੜਕਾਂ ਦੇ ਨਾਂ ਬਦਲੇ ਗਏ, ਕੋਈ ਥਾਵਾਂ ਤੇ ਸ਼ਹਿਰਾਂ ਦੇ ਸਟੇਸ਼ਨਾਂ ਦੇ ਨਾਂ ਬਦਲੇ ਗਏ, ਉਹ ਸਾਰਾ ਕੁਝ ਇੱਕੋ ਸੇਧ ਵਿੱਚ ਚੱਲਦਾ ਪਿਆ ਸੀ। ਹੁਣ ਵਰਦੀਆਂ ਤੇ ਆ ਗਈ ਗੱਲ, ਇਹ ਵਰਦੀ ਜਿਹੜੀ ਹੈ ਭਾਰਤ ਦੀ ਟੀਮ ਦੀ, ਉਹਨੂੰ ਜਿਹੜਾ ਭਗਵਾਂ ਰੰਗ ਕੀਤਾ ਗਿਆ ਉੱਤੇ ਰੌਲਾ ਪੈ ਰਿਹਾ। ਇਹ ਤੋਂ ਪਹਿਲਾਂ ਵੀ ਵਰਦੀਆਂ ਉੱਤੇ ਰੌਲਾ ਕਦੇ ਕਦੇ ਪੈਂਦਾ ਸੀ, ਪਰ ਸਪੋਂਸਰਸ਼ਿਪ ਦਾ ਪੈਂਦਾ ਸੀ ਕਿ ਤੁਸੀਂ ਉਹਨਾਂ ਲੋਕਾਂ ਦੀ ਸਪੋਂਸਰਸ਼ਿਪ ਮੰਨ ਲੈਂਦੇ ਹੋ ਜਿਨ੍ਹਾਂ ਦੇ ਬਾਰੇ ਚ ਗੱਲਾਂ ਹੋ ਰਹੀਆਂ ਨੇ ਕਿ ਉਹ ਠੱਗੀਆਂ ਠੋਰੀਆਂ ਮਾਰਦੇ ਆ। ਕਿਸੇ ਵਕਤ ਭਾਰਤੀ ਖਿਡਾਰੀਆਂ ਦੇ ਸੀਨੇ ਦੇ ਉੱਤੇ ਸਹਾਰਾ ਸਹਾਰਾ ਲਿਖਿਆ ਹੁੰਦਾ ਸੀ, ਮੁੜ ਕੇ ਸਹਾਰਾ ਕਿੱਥੇ ਗਿਆ? ਪਤਾ ਲੱਗ ਗਿਆ 1,00,000 ਕਰੋੜ ਰੁਪਏ ਤੋਂ ਵੱਧ ਦੀਆਂ ਠੱਗੀਆਂ ਮਾਰ ਕੇ ਉਹ ਜੇਲ੍ਹ 'ਚ ਬੈਠਾ ਸੀ, ਔਰ ਜੇਲ੍ਹ 'ਚ ਬੈਠਾ ਵੀ ਐਸ਼ ਕਰਦਾ ਸੀ। ਉਹਦੇ ਤੋਂ ਬਾਅਦ ਇਹੋ ਜਿਹੇ ਕਈ ਹੋਰ ਮੌਕੇ ਆਏ। ਹੁਣ ਜਿਹੜਾ ਧਾਰਮਿਕ ਪੱਖ ਤੋਂ ਜਾਂ ਇੱਕ ਖਾਸ ਸਿਆਸਤ ਦੇ ਪੱਖ ਤੋਂ ਰੰਗ ਕੀਤਾ ਜਾ ਗਿਆ, ਇਹ ਰੰਗ ਕਰਕੇ ਕੋਈ ਬਹੁਤਾ ਠੀਕ ਪ੍ਰਭਾਵ ਨਹੀਂ ਦਿੱਤਾ ਜਾ ਰਿਹਾ। ਜਦੋਂ ਦੁਨੀਆਂ ਭਰ 'ਚ ਇਹ ਗੱਲ ਜਾਵੇਗੀ, ਉਹਦੇ ਨਾਲ ਭਾਰਤ ਦਾ ਮਜ਼ਾਕ ਉੱਡੇਗਾ। ਕੇਂਦਰ ਸਰਕਾਰ ਇਸ ਮਾਮਲੇ 'ਚ ਜੇ ਕੋਈ ਰੋਕ ਲਾਉਂਦੀ ਤਾਂ ਠੀਕ ਸੀ, ਪਰ ਲਾਉਣੀ ਕਿੰਨੇ? ਉੱਥੇ ਤੇ ਖੁਦ ਇਹੋ ਜਿਹੇ ਬੈਠੇ ਆ ਜਿਹੜੇ ਚਾਹੁੰਦੇ ਹੋਣੇ ਹੋ ਜਾਵੇ, ਹੋ ਵੀ ਸਕਦਾ ਇਹਨਾਂ ਦਾ ਇਸ਼ਾਰਾ ਹੋਵੇ, ਹੋ ਸਕਦਾ ਨਾ ਹੋਵੇ, ਮੈਂ ਉਹਦੇ ਉੱਤੇ ਨਹੀਂ ਕੁਛ ਵੀ ਕਹਿੰਦਾ, ਪਰ ਜੋ ਕੁਛ ਹੋਇਆ ਉਹਦੇ ਨਾਲ ਪ੍ਰਭਾਵ ਬਹੁਤਾ ਚੰਗਾ ਨਹੀਂ ਗਿਆ। ਕੇਂਦਰ ਸਰਕਾਰ ਨੂੰ ਇਸ ਪ੍ਰਭਾਵ ਤੋਂ ਬਚਣਾ ਚਾਹੀਦਾ ਸੀ ਜਿਹੜਾ ਪ੍ਰਭਾਵ ਬਣਦਾ ਜਾ ਰਿਹਾ।
2: ਪੰਨੂ ਸਾਹਿਬ, ਕੱਲ ਦੀ ਜ਼ਿਕਰ ਕਰਾਂਗੇ ਜੀ, ਜਦੋਂ ਕੱਲ ਪੰਜਾਬ ਸਰਕਾਰ ਦੇ ਵੱਲੋਂ ਬੇਅਦਬੀ ਰੋਕੂ ਕਾਨੂੰਨ ਬਾਬਤ ਜਿੰਨੇ ਵੀ ਇਤਰਾਜ਼ ਸੀ ਉਸ ਸੰਬੰਧੀ ਆਪਣਾ ਜੋ ਪੱਖ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜਜ ਨੂੰ ਸੌਂਪਿਆ ਗਿਆ, ਤੇ ਅੱਜ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਮੈਂ ਇਸ ਤੋਂ ਸੰਤੁਸ਼ਟ ਨਹੀਂ ਹਾਂ, ਇਸ ਬਾਰੇ ਤੁਸੀਂ ਕੀ ਕਹੋਗੇ?
3: ਦੇਖੋ, ਜੋ ਮਰਜ਼ੀ ਕਰੀ ਜਾਣ, ਇਹ ਮਾਮਲਾ ਜਿਸ ਤਰ੍ਹਾਂ ਦੇ ਵਿਵਾਦ ਵਿੱਚ ਫਸ ਗਿਆ, ਇਹਦੇ ਉੱਤੇ ਕੋਈ ਸਹਿਮਤੀ ਬਣਨ ਦੀ ਮੈਨੂੰ ਆਸ ਨਹੀਂ ਲੱਗਦੀ। ਇਹ ਸਰਕਾਰ ਤੇ ਅਜੇ ਆਈ ਨਹੀਂ ਸੀ, ਜਦੋਂ ਤੋਂ ਰੌਲਾ ਪੈਣ ਡਿਆ ਕਿ 328 ਸਰੂਪ ਜਿਹੜੇ ਆ ਉਹ ਲੱਭਦੇ ਨਹੀਂ, ਗਾਇਬ ਹੋ ਗਏ। ਉਹ ਤੋਂ ਪਹਿਲਾਂ ਵੀ ਮਰਿਆਦਾ ਦੇ ਸਵਾਲ ਦੇ ਉੱਤੇ ਰੌਲਾ ਪੈਂਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮੈਂਬਰਾਂ 'ਚੋਂ ਕਿਸੇ ਦੇ ਖਿਲਾਫ਼ ਵੀ ਆਪੇ ਪਰਚਾ ਦਰਜ ਕਰਵਾ ਦਿੰਦੀ ਰਹੀ ਅਤੇ ਆਪਣੀ ਸਰਕਾਰ ਦੇ ਵਕਤ ਤੋਂ ਪਰਚਾ ਮੁੜ ਕੇ ਹੱਲ ਵੀ ਹੋ ਜਾਂਦਾ ਰਿਹਾ। ਇਸ ਤਰ੍ਹਾਂ ਦੇ ਕੰਮ ਵੀ ਉੱਥੇ ਹੁੰਦੇ ਰਹੇ, ਕੀ ਨਹੀਂ ਹੁੰਦਾ ਰਿਹਾ। ਅੱਧੀ ਰਾਤ ਨੂੰ ਸਰਕਟ ਹਾਊਸ ਵਿੱਚ ਬੈਠ ਕੇ ਜਥੇਦਾਰ ਵੀ ਬਦਲੇ ਜਾਂਦੇ ਰਹੇ। ਇਹ ਬਹੁਤ ਪੁਰਾਣੀਆਂ ਕਹਾਣੀਆਂ ਚੱਲਦੀਆਂ ਆ ਰਹੀਆਂ ਨੇ, ਉਦੋਂ ਚੱਲਦੀਆਂ ਆ ਰਹੀਆਂ ਨੇ ਜਦੋਂ ਆਮ ਆਦਮੀ ਪਾਰਟੀ ਦਾ ਅਜੇ ਕੋਈ ਦਖਲ ਨਹੀਂ ਸੀ। ਹੁਣ ਆਮ ਆਦਮੀ ਪਾਰਟੀ ਨਾਲ ਇਸ ਵੇਲੇ ਜਿਸ ਤਰ੍ਹਾਂ ਦਾ ਖਿਚਾਅ ਬਣਿਆ ਪਿਆ, ਖਿਚਾਅ ਚੰਗਾ ਨਹੀਂ, ਇਹ ਖਿਚਾਅ ਨੂੰ ਨਿਬੇੜਨਾ ਚਾਹੀਦਾ। ਮੈਂ ਅੱਗੇ ਵੀ ਆਖਿਆ ਸੀ, ਜੇ ਇਹ ਸਾਰੀਆਂ ਗੱਲਾਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਨ ਤਾਂ ਚਰਚਾ 'ਚ ਬਹੁਤ ਕੁਝ ਸਾਹਮਣੇ ਆਉਂਦਾ। ਸਾਨੂੰ ਇਹ ਪਤਾ ਕਿ ਪਿਛਲੇ ਸਮੇਂ 'ਚ ਜਥੇਦਾਰਾਂ ਦਾ ਵਿਹਾਰ ਕਿਹੋ ਜਿਹਾ ਰਿਹਾ। ਸਾਰਿਆਂ ਨੂੰ ਪਤਾ ਕਿ ਪੰਜ ਸਿੰਘ ਸਾਹਿਬਾਨ ਨੂੰ ਇੱਕ ਸਰਕਾਰੀ ਕੋਠੀ 'ਚ ਸੱਦ ਕੇ ਰੁੱਕਾ ਫੜਾ ਕੇ ਆਖਿਆ ਗਿਆ ਹੁਕਮਨਾਮਾ ਬਣਾਓ ਅਤੇ ਸਿਰਸੇ ਵਾਲੇ ਨੂੰ ਬਿਨਾਂ ਮੰਗੀ ਮਾਫ਼ੀ ਦੇ ਦਿਓ। ਉਸ ਮਾਫ਼ੀ ਵਾਸਤੇ 90 ਰੱਖ ਦੇ ਨੇੜੇ ਤੇੜੇ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਛਪਵਾਏ ਗਏ ਅਤੇ ਮੁੜ ਕੇ ਇਹ ਮੰਨਿਆ ਗਿਆ ਕਿ ਮਾਫ਼ੀ ਦਿੱਤੀ ਗਈ ਗਲਤ ਹੈ। ਅਤੇ ਉਸੇ ਜਥੇਦਾਰ ਸਾਹਿਬ ਨੂੰ ਅੱਗੇ ਲਾ ਕੇ 4 ਜਣੇ ਉਹਨਾਂ ਦੇ ਨਾਲ ਹੋਰ ਜੋੜ ਕੇ ਅਤੇ ਮਤਾ ਕਰਾਇਆ ਗਿਆ ਕਿ ਉਹ ਮਾਫ਼ੀ ਵਾਪਸ ਲਈ ਜਾਂਦੀ ਹੈ। ਉਹ ਸਾਰੇ ਮੁੱਦੇ ਨੂੰ ਫਿਰ ਛੇੜਿਆ ਜਾਵੇ, ਕਿੱਥੇ ਗੱਲ ਜਾਵੇਗੀ? ਗੱਲ ਤਾਂ ਜੇ ਚਰਚਾ ਚੱਲਦੀ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਦੀ ਵੀ ਆ, ਉਹਨਾਂ ਹੁਕਮਨਾਮਿਆਂ ਦੀ ਉਲੰਘਣਾ ਦੀ ਜਿਨ੍ਹਾਂ ਨੇ ਆਪੇ ਹੁਕਮਨਾਮੇ ਕੀਤੇ ਤੇ ਆਪੇ ਉਲੰਘਣਾ ਕਰ ਦਿੱਤੀ। ਇੱਦਾਂ ਦੀਆਂ ਬੜੀਆਂ ਗੱਲਾਂ ਆਉਂਦੀਆਂ ਪਈਆਂ ਨੇ। ਮੈਂ ਹੁਣ ਵੀ ਇਹ ਸਮਝਦਾ ਕਿ ਇਹਦਾ ਕਰਕੇ ਸਿੱਖ ਸੰਗਤ ਵਿੱਚ ਵੀ ਦੁਬਧਾ ਫੈਲਦੀ ਪਈ। ਅਗਲੇ ਪਾਸਿਓਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ, ਉਹਨਾਂ ਚੋਣਾਂ ਤੋਂ ਪਹਿਲਾਂ ਇਹ ਮਾਮਲੇ ਕਿਸੇ ਢੰਗ ਨਾਲ ਨਿਪਟਾ ਲਏ ਜਾਣ ਤੇ ਚੰਗਾ, ਨਹੀਂ ਤੇ ਬਦੋ ਬਦੀ ਇਹ ਸਾਰੇ ਮੁੱਦੇ ਵਿਵਾਦ ਵਿੱਚ ਫਸ ਕੇ ਚੋਣਾਂ ਦਾ ਮੁੱਦਾ ਬਣਨਗੇ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS
7: ਇਸ ਸੁਨੇਹਾ ਉਹਨਾਂ ਲਈ ਹੈ ਜੋ ਲੌਂਗ ਵੀਕਐਂਡ ਤੇ ਕੈਬਿਨ ਜਾਂ ਬੈਕਯਾਰਡ ਪਾਰਟੀ ਲਈ ਤਿਆਰ ਨੇ ਅਤੇ ਉਹਨਾਂ ਲਈ ਜੋ ਇਸ ਸਮਰ ਨੂੰ ਪੂਰੀ ਮੌਜ ਮਸਤੀ ਨਾਲ ਜੀਣਾ ਚਾਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੇ ਤੁਹਾਡੇ ਪਲਾਨਾਂ ਵਿੱਚ ਸ਼ਰਾਬ ਸ਼ਾਮਲ ਹੈ ਤਾਂ ਡਰਾਈਵਿੰਗ ਸ਼ਾਮਲ ਨਹੀਂ ਹੋਣੀ ਚਾਹੀਦੀ। ਇੱਕ ਡੈਜ਼ਿਗਨੇਟਿਡ ਡਰਾਈਵਰ ਰੱਖੋ, ਰਾਈਡ ਕਾਲ ਕਰੋ ਜਾਂ ਫਿਰ ਉੱਥੇ ਹੀ ਰਾਤ ਬਿਤਾਓ। ਸਟੀਅਰਿੰਗ ਪਿੱਛੇ ਬੈਠਣ ਤੋਂ ਪਹਿਲਾਂ ਇੱਕ ਜਾਂ ਦੋ ਡਰਿੰਕਸ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀਆਂ। ਇਸ ਸਮਰ ਚੰਗੀਆਂ ਵਾਈਬਸ ਬਣਾਏ ਰੱਖੋ, ਕਦੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਇੱਕ ਜਨਹਿਤ ਸੁਨੇਹਾ।
3: ਚੋਣਾਂ ਵਾਸਤੇ ਪੰਜਾਬ ਕੋਲ ਮੁੱਦੇ ਬਹੁਤ ਨੇ, ਪੰਜਾਬ ਕੋਲ ਮੁੱਦੇ ਅਮਨ ਕਾਨੂੰਨ ਦੇ ਵੀ ਆ। ਬਿਨਾਂ ਸ਼ੱਕ ਸਾਰੇ ਦੇਸ਼ ਵਿੱਚ ਅਮਨ ਕਾਨੂੰਨ ਦੀ ਮਿੱਟੀ ਪੁਲੀ ਤੇ ਇੱਕ ਕੇਰਲਾ ਹੀ ਇਕੱਲਾ ਬਚਿਆ ਦਿਸਦਾ। ਬਿਨਾਂ ਸ਼ੱਕ ਸਾਰੇ ਦੇਸ਼ ਦੇ ਵਿੱਚ ਨਸ਼ਿਆਂ ਦਾ ਵਹਿਣ ਵਗਦਾ ਪਿਆ ਜਿੰਨਾ ਪੰਜਾਬ 'ਚ ਵਗਦਾ ਪਿਆ, ਖੱਬੇ ਸੱਜੇ ਵਾਲੇ ਚੜ੍ਹਦੇ ਵਾਲੇ ਇਹਨਾਂ ਸਾਰੇ ਰਾਜਾਂ 'ਚ ਇਹ ਤੋਂ ਘੱਟ ਨਹੀਂ, ਪਰ ਉਹਨਾਂ ਦੀ ਚਰਚਾ ਘੱਟ ਆ। ਪੰਜਾਬ ਦੀ ਬਦਨਾਮੀ ਵੱਧ ਹੁੰਦੀ ਹੈ। ਔਰ ਜਿਹੜੀ ਬੰਦਰਗਾਹ ਦੇ ਉੱਤੇ ਸਭ ਤੋਂ ਵੱਧ ਸਮੁੰਦਰੀ ਜਹਾਜ਼ਾਂ ਤੋਂ ਅਤੇ ਕਿਸ਼ਤੀਆਂ ਤੋਂ ਨਸ਼ੇ ਲੈਂਦੇ ਆ, ਉਹਦੀ ਚਰਚਾ ਕੋਈ ਨਹੀਂ ਕਰਦਾ। ਪੰਜਾਬ ਦੀ ਚਰਚਾ ਜ਼ਿਆਦਾ ਹੁੰਦੀ ਹੈ, ਪਰ ਅੱਜ ਤੋਂ ਨਹੀਂ, ਅੱਜ ਤੋਂ 20 ਸਾਲ ਪਹਿਲਾਂ ਤੋਂ ਹੁੰਦੀ ਆ ਰਹੀ ਹੈ। ਔਰ ਉਹ ਜਿਹੜੀ ਇੰਨਾ ਕੁਛ ਹੋਣ ਡਿਆ, ਉਹ ਵੀ ਮੁੱਦਾ ਬਣਨਾ ਕੱਲ੍ਹ ਨੂੰ। ਉਹ ਜਿਹੜੇ ਮੁੱਦੇ ਆ ਲੋਕਾਂ ਦੇ, ਬੇਰੁਜ਼ਗਾਰੀ ਦਾ ਮੁੱਦਾ, ਇਹਨਾਂ ਮੁੱਦਿਆਂ ਨੂੰ ਅਸਲ ਮੁੱਦੇ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ, ਉਹਨਾਂ ਨੂੰ ਮੁੱਦਾ ਰਹਿਣ ਦਿਓ। ਧਾਰਮਿਕ ਮੁੱਦੇ ਦੇ ਉੱਤੇ ਅੱਗੇ ਇੱਕ ਦੋ ਵਾਰ ਚੋਣਾਂ ਦੇ ਵਿੱਚ ਜਿਹੜੀ ਆਪਸ ਵਿੱਚ ਤਲਖ ਕਲਾਮੀ ਹੋਈ, ਉਹ ਨਾ ਹੋਵੇ ਤਾਂ ਚੰਗਾ। ਅਸੀਂ ਇਦੋਂ ਵੱਧ ਦੋਵਾਂ ਧਿਰਾਂ 'ਚੋਂ ਕਿਸੇ ਨੂੰ ਬਹੁਤਾ ਕਹਿ ਨਹੀਂ ਸਕਦੇ। ਸਿਰਫ ਕਾਮਨਾ ਕਰਾਂਗੇ, ਸਿਰਫ ਅਰਜ਼ ਕਰਾਂਗੇ ਕਿ ਜਿਸ ਤਰ੍ਹਾਂ ਹੋ ਸਕੇ ਇਹਨਾਂ ਮੁੱਦਿਆਂ ਦਾ ਕਿਸੇ ਢੰਗ ਨਾਲ, ਕੋਈ ਠਰਾਮੇ ਨਾਲ, ਕੋਈ ਸ਼ਾਂਤਮਈ ਢੰਗ ਨਾਲ ਨਿਪਟਾਰਾ ਹੋ ਜਾਵੇ ਤੇ ਆਮ ਲੋਕ ਇਹ ਤੋਂ ਖੁਸ਼ੀ ਮਹਿਸੂਸ ਕਰਨਗੇ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਤੁਹਾਨੂੰ ਸਾਹਿਬ ਚਰਚਾ ਦੇ ਵਿੱਚ ਅੱਗੇ ਵੱਧਦੇ ਹੋਏ ਗੱਲ ਕਰਾਂਗੇ ਜੀ ਇਥਨੋਲ ਦੀ, ਜਿੱਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਦੇ ਵਿੱਚ ਇੱਕ ਲਿਖਤੀ ਜਵਾਬ ਦਿੱਤਾ ਜਿਸ ਤੋਂ ਇੰਜ ਜਾਪ ਰਿਹਾ ਕਿ ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E20 ਦੇ ਨਾਲ ਗੱਡੀਆਂ ਦੇ ਪੁਰਜੇ ਖਰਾਬ ਹੁੰਦੇ ਨੇ। ਇਸ ਬਾਰੇ ਤੁਸੀਂ ਕੀ ਕਹੋਗੇ?
3: ਇਹ ਗੱਲ ਉਸ ਮੰਤਰੀ ਨੇ ਮੰਨੀ ਹੈ ਜਿਹੜਾ ਅਜੇ ਇੱਕ ਦਿਨ ਪਹਿਲਾਂ ਇਸ ਗੱਲ ਦਾ ਮਜ਼ਾਕ ਉਡਾ ਕੇ ਹਟਿਆ। ਉਹ ਕਹਿੰਦਾ ਮੇਰੇ ਕੋਲ ਤੇ ਜਿੰਨੀਆਂ ਵਿਦੇਸ਼ੀ ਕੰਪਨੀਆਂ, ਜਿੰਨੀਆਂ ਦੇਸੀ ਕੰਪਨੀਆਂ, ਉਹ ਸਾਰੀਆਂ ਕਹਿੰਦੀਆਂ ਨੇ ਇਹਨਾਂ ਕੋਈ ਫਰਕ ਨਹੀਂ ਪੈਂਦਾ। ਉਹਨੇ ਤੇ ਕੰਪਨੀਆਂ ਦੇ ਨਾਂ ਵੀ ਗਿਣ ਦਿੱਤੇ, ਫਲਾਨੀ ਫਲਾਨੀ ਕੰਪਨੀ, ਜਿਹੜੀਆਂ ਦੁਨੀਆਂ ਦੀਆਂ ਸਿਖਰ ਦੀਆਂ ਕੰਪਨੀਆਂ, ਉਹਨਾਂ ਦੇ ਬਾਰੇ ਕਹਿ ਦਿੱਤਾ ਕਿ ਉਹ ਸਾਰੇ ਕਹਿੰਦੇ ਆ ਕਿ ਇਹਦੇ 'ਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਬਸ ਉਹ ਮਾੜਾ ਜਿਹਾ ਕਹਿੰਦਾ ਜੀ, ਜਿਸ ਦਿਨ ਤੁਸੀਂ ਸਰਵਿਸ ਕਰਾਉਣ ਜਾਣਾ ਇੱਥੋਂ ਨਾਲ ਵਾਲੇ, ਇਸ ਤੇਲ ਦੇ ਨਾਲ ਗੈਸ ਕੱਟ ਜਿਹੜਾ ਹੈ ਉਹ ਖਰਾਬ ਹੋ ਜਾਂਦਾ, ਗੈਸ ਕੱਟ ਉਹਨਾਂ ਕੁ ਬਦਲਣਾ ਪੈ ਸਕਦਾ, ਹੋਰ ਤੇ ਉੱਥੇ ਲੋੜ ਹੀ ਕੋਈ ਨਹੀਂ ਪੈਣੀ। ਇਹਨੂੰ ਵੀ ਉਹ ਛੋਟੀ ਜਿਹੀ ਗੱਲ ਸਮਝਦਾ, ਪਰ ਇੰਜਣ ਖੁੱਲ੍ਹਣਾ ਹੁੰਦਾ ਇਹ ਛੋਟੀ ਗੱਲ ਨਹੀਂ ਹੁੰਦੀ। ਇੱਦਾਂ ਦੀਆਂ ਕਿੰਨੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਵੇਖਣ ਵਾਲੀਆਂ। ਮੰਤਰੀ ਬਾਹਰ ਕੁਛ ਕਹਿੰਦਾ, ਅੰਦਰ ਜਾ ਕੇ ਕੁਛ ਕਹਿੰਦਾ, ਮਜ਼ਾਕ ਉਡਾਈ ਜਾਂਦਾ ਲੋਕਾਂ ਦੀ ਅਕਲ ਦਾ। ਕਹਿੰਦਾ ਮੈਨੂੰ ਇੱਕ ਬੰਦੇ ਨੇ ਆਖਿਆ ਕਿ ਮੇਰੀ ਤਾਂ ਜੀ ਗੱਡੀ ਦਾ ਸੱਤਿਆਨਾਸ਼ ਹੋ ਗਿਆ ਇੱਥੋਂ ਨਾਲ ਬੜਾ ਤੇਲ ਪਾ ਕੇ। ਮੈਂ ਆਖਿਆ ਕਿਹੜੀ ਗੱਡੀ ਹੈ ਤੇਰੀ? ਕਹਿੰਦਾ ਜਦੋਂ ਉਹਨੇ ਗੱਡੀ ਦੱਸੀ ਤੇ ਉਹ ਗੱਡੀ ਡੀਜ਼ਲ ਵਾਲੀ ਸੀ ਤੇ ਮੈਂ ਉਹਨੂੰ ਹੱਸ ਕੇ ਆਖਿਆ ਡੀਜ਼ਲ ਵੇਚਤੀ, ਇੱਥੋਂ ਨਾਲ ਪੈਂਦਾ ਨਹੀਂ, ਉਹ ਤੇ ਪੈਟਰੋਲ 'ਚ ਪੈਂਦਾ। ਹੁਣ ਕਿਹੜਾ ਐਡਾ ਕਮਲਾ ਹੋਵੇਗਾ ਜਿਹੜਾ ਮੰਤਰੀ ਦੇ ਸਾਹਮਣੇ ਜਾ ਕੇ ਆਖੇ ਡੀਜ਼ਲ ਵਾਲੀ ਗੱਡੀ ਹੈ ਤੇ ਤੇਰੇ ਇੱਥੋਂ ਨਾਲ ਖਰਾਬ ਹੋ ਗਿਆ। ਲੋਕਾਂ ਨੂੰ ਇੰਨਾ ਕੁ ਪਤਾ ਵੀ ਉਹ ਕੱਦ 'ਚ ਪੈਂਦਾ ਕੱਦ 'ਚ ਨਹੀਂ ਪੈਂਦਾ। ਮੰਤਰੀ ਤਾਂ ਲੋਕਾਂ ਦੀ ਅਕਲ ਦਾ ਮਜ਼ਾਕ ਉਡਾਉਂਦਾ ਹੈ, ਔਰ ਇਕੱਲਾ ਅੱਜ ਨਹੀਂ, ਜਦੋਂ ਅਜੇ ਇਹ ਮੰਤਰੀ ਨਹੀਂ ਸੀ ਬਣਿਆ, ਕਾਂਗਰਸੀ ਸਰਕਾਰ ਹੁੰਦੀ ਸੀ ਤੇ ਭਾਜਪਾ ਦਾ ਪ੍ਰਧਾਨ ਹੁੰਦਾ ਸੀ। ਮੈਂ ਉਦੋਂ ਦੀ ਵੀ ਇਹਦੀ ਸ਼ਬਦਾਵਲੀ ਜੇ ਦੱਸਾਂ ਕਿੱਡੇ ਕਿੱਡੇ ਭੈੜੀ ਵਰਤਾ ਰਿਹਾ, ਉਦੋਂ ਤੋਂ ਲੈ ਕੇ ਆਪਣੀ ਪਾਰਟੀ ਦੇ ਵਿੱਚ ਵੀ ਖਰਵੇਪਣ ਕਰਕੇ ਮਸ਼ਹੂਰ ਹੈ। ਠੀਕ ਹੈ, ਸੜਕਾਂ ਸੁੜਕਾਂ ਨੇ ਚੰਗੀਆਂ ਬਣਾਈਆਂ ਸੀ ਜਦੋਂ ਮਹਾਰਾਸ਼ਟਰ ਦਾ ਮੰਤਰੀ ਹੁੰਦਾ ਸੀ, ਹੁਣ ਵੀ ਉਹ ਚਰਚਾ ਵਿੱਚ ਰਹਿੰਦਾ। ਆ ਜਿਹੜੇ ਈ ਰਿਕਸ਼ਾ ਦੇ ਮਾਮਲੇ ਵਿੱਚ ਵੀ ਬਥੇਰੇ ਚਰਚੇ ਚੱਲੇ ਸਨ, ਸਾਰੇ ਚਰਚਿਆਂ ਦਾ ਜਵਾਬ ਤੇ ਕਦੇ ਕੋਈ ਦਿੰਦਾ ਨਹੀਂ ਹੁੰਦਾ, ਇਹਨੇ ਵੀ ਦਿੱਤਾ ਨਹੀਂ। ਹੁਣ ਜੋ ਕੁਛ ਉਹਨੇ ਪਾਰਲੀਮੈਂਟ ਸਾਹਮਣੇ ਆਖ ਦਿੱਤਾ, ਜੋ ਸਰਕਾਰ ਦੇ ਕੋਲ ਮੰਨਿਆ, ਉਹ ਅੱਜ ਮੰਨਿਆ ਕੱਲ ਤੱਕ ਮੰਨਿਆ, ਰੁਕ ਨਹੀਂ ਰੁਕ, ਮਿੰਟ ਮਿੰਟ ਤੋਂ ਤਾਂ ਖਬਰਾਂ ਬਦਲਦੀਆਂ, ਭਲਕੇ ਕੀ ਪਤਾ ਕਿਹੋ ਜਿਹੀ ਖਬਰ ਆਉਣੀ ਆ, ਕੁਝ ਵੀ ਹੋ ਸਕਦਾ।
6: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟ੍ਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਜੀ ਪੰਨੂ ਸਾਹਿਬ, ਤੁਸੀਂ ਇਹ ਜ਼ਿਕਰ ਕੀਤਾ ਕਿ ਮਿੰਟ ਮਿੰਟ ਖਬਰਾਂ ਬਦਲਦੀਆਂ ਨੇ, ਅਤੇ ਉਧਰ ਹੀ ਮੈਂ ਜ਼ਿਕਰ ਕਰਾਂ ਕਿ ਪਿਛਲੇ ਸਾਲ ਦੇ ਅਹਿਮਦਾਬਾਦ ਪਲੇਨ ਕ੍ਰੈਸ਼ ਦਾ, ਜਿੱਥੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਫਿਊਲ ਕੰਟਰੋਲ ਸਵਿੱਚ ਸੀ ਜੋ, ਉਸਦੇ ਵਿੱਚ ਕੋਈ ਨੁਕਸ ਨਹੀਂ ਸੀ, ਇਸ ਬਾਰੇ ਤੁਸੀਂ ਕੀ ਕਹੋਗੇ?
3: ਤੇ ਕਿਹਨੇ ਆਖਿਆ ਕਿ ਫਿਊਲ ਕੰਟਰੋਲ ਸਵਿੱਚ ਦੇ ਵਿੱਚ ਨੁਕਸ? ਗੱਲ ਤਾਂ ਇਹ ਆਈ ਆ ਕਿ ਜਹਾਜ਼ ਚੱਲ ਕੇ ਟੈਕਸੀ ਵੇ ਤੋਂ ਲੰਘਦਾ ਰਨਵੇ ਤੱਕ ਚਲਾ ਗਿਆ, ਰਨਵੇ ਤੇ ਦੌੜਿਆ, ਉੱਡਿਆ, ਉੱਡ ਕੇ ਅਜੇ 100 ਗਜ ਉੱਪਰ ਨਹੀਂ ਗਿਆ ਤੇ ਇੰਜਣ ਬੰਦ ਹੋ ਗਿਆ। ਪਾਇਲਟ ਨੇ ਵੇਖਿਆ ਫਟਾਫਟ ਤੇਲ ਨਹੀਂ ਚੜ ਰਿਹਾ, ਉਹਨੇ ਪਿੱਛੇ ਵੇਖਿਆ ਤੇ ਫਿਊਲ ਕੰਟਰੋਲ ਸਵਿੱਚ ਬੰਦ। ਉਹਨੇ ਦੂਜੇ ਪਾਇਲਟ ਨੂੰ ਆਖਿਆ ਤੂੰ ਬੰਦ ਕੀਤਾ ਹੀ ਤੇਲ? ਉਹ ਕਹਿੰਦਾ ਮੈਂ ਤਾਂ ਨਹੀਂ ਕੀਤਾ। ਦੋਵਾਂ ਚੋਂ ਕਿਸੇ ਨੇ ਇਹ ਨਹੀਂ ਆਖਿਆ ਕਿ ਫਿਊਲ ਕੰਟਰੋਲ ਸਵਿੱਚ ਖਰਾਬ ਹੋ ਗਿਆ। ਦੋਵਾਂ ਦੀ ਗੱਲਬਾਤ ਚੋਂ ਜੋ ਕੁਝ ਉਸ ਵਕਤ ਅਖਬਾਰਾਂ ਸਾਹਮਣੇ ਆਇਆ ਸੀ ਰਿਕਾਰਡਿੰਗ ਤੋਂ, ਉਹ ਇਹ ਸੀ ਕਿ ਫਿਊਲ ਕੰਟਰੋਲ ਸਵਿੱਚ ਬੰਦ ਹੈ। ਇੰਨੀ ਰਿਕਾਰਡਿੰਗ ਉਹਦੀ ਸੁਣੀ, ਉਸ ਤੋਂ ਬਾਅਦ ਦੀ ਕੋਈ ਰਿਕਾਰਡਿੰਗ ਨਹੀਂ ਸੁਣਦੀ। ਉਹ ਫਿਊਲ ਕੰਟਰੋਲ ਸਵਿੱਚ ਖਰਾਬ ਹੋਣਾ ਹੋਰ ਗੱਲ ਹੁੰਦੀ, ਬੰਦ ਹੋਣਾ ਹੋਰ ਗੱਲ ਹੁੰਦੀ, ਬੰਦ ਕਿਹਨੇ ਕੀਤਾ? ਇਹਨਾਂ ਦੋਵਾਂ ਚੋਂ ਜੇ ਗਲਤੀ ਨਾਲ ਬੰਦ ਹੋਇਆ ਹੁੰਦਾ, ਕਿਸੇ ਦਾ ਹੱਥ ਲੱਗਿਆ ਹੁੰਦਾ, ਤੇ ਏਡੇ ਪਾਗਲ ਤੇ ਨਹੀਂ ਕਿ ਹੱਥ ਲਾ ਕੇ ਉਹਨੂੰ ਬੰਦ ਕਰ ਦਿੰਦੇ, ਮਾੜਾ ਜਿਹਾ ਹੱਥ ਲੱਗਣ ਨਾਲ ਉਹ ਬੰਦ ਨਹੀਂ ਹੁੰਦਾ, ਉਹ ਜ਼ੋਰ ਨਾਲ ਮਰੋੜਾ ਚੜ ਕੇ ਖਿੱਚ ਕੇ ਬੰਦ ਕਰਨਾ ਪੈਂਦਾ। ਇਹਦਾ ਮਤਲਬ ਕਿਸੇ ਨੇ ਕਿਸੇ ਸਾਜਿਸ਼ ਦੇ ਨਾਲ ਖਿੱਚਿਆ, ਬੰਦ ਕੀਤਾ ਤੇ ਪਾਇਲਟ ਦੇ ਆਉਣ ਤੋਂ ਪਹਿਲਾਂ ਬੰਦ ਕਰਤਾ। ਜਿਨ੍ਹਾਂ ਤੇਲ ਪਾਈਪਾਂ 'ਚ ਚੜਿਆ ਪਿਆ ਸੀ ਉਹਦੇ ਨਾਲ ਜਹਾਜ਼ ਉੱਡ ਗਿਆ। ਉੱਡਣ ਤੋਂ ਬਾਅਦ ਜਦੋਂ ਜਹਾਜ਼ ਨੇ ਉੱਪਰ ਹਵਾ 'ਚ ਜਾਣਾ ਸੀ, ਉਹ ਤੋਂ ਪਹਿਲਾਂ 100 ਕਿ ਗਜ਼ ਜਾਂਦਿਆਂ ਤੱਕ ਤੇਲ ਖਤਮ ਹੋ ਗਿਆ। ਜਿਹੜਾ ਤੇਲ ਉਹਦੇ ਵਿੱਚ ਸੀ ਉਹਦੇ ਨਾਲ ਪਹਿਲਾਂ ਟੈਕਸੀ ਵੇ 'ਚ ਕਿੰਨੀ ਦੂਰ ਤੱਕ 2-3 ਕਿਲੋਮੀਟਰ ਤੁਰਿਆ, ਫਿਰ 2-3 ਕਿਲੋਮੀਟਰ ਫੁੱਲ ਸਪੀਡ 'ਤੇ ਦੌੜਿਆ, 250 ਕਿਲੋਮੀਟਰ ਦੀ ਸਪੀਡ ਹੋਈ ਉੱਡਣ ਲੱਗਾ, ਉਹਨੇ ਚਿਰ ਨੂੰ ਤੇਲ ਸਾਰਾ ਲੱਗ ਗਿਆ ਤੇ ਉੱਥੇ ਡਿੱਗ ਪਿਆ। ਉਹ ਫਿਊਲ ਕੰਟਰੋਲ ਸਵਿੱਚ ਨਾਲ ਸਾਜਿਸ਼ ਕਿਹਨੇ ਕੀਤੀ? ਗੱਲ ਤਾਂ ਇਹਦੀ ਹੈ, ਇਹ ਤਾਂ ਦਲੀਲ ਨੂੰ ਦੂਜੇ ਪਾਸੇ ਗਲਕਾਉਣ ਵਾਲੀ ਗੱਲ ਹੈ ਕਿ ਸਵਿੱਚ ਵਿੱਚ ਕੋਈ ਨੁਕਸ ਨਹੀਂ ਸੀ। ਕਿਹਨੇ ਆਖਿਆ ਸਵਿੱਚ ਵਿੱਚ ਨੁਕਸ ਸੀ? ਇਹ ਤਾਂ ਕਿਸੇ ਨੇ ਆਖਿਆ ਹੀ ਨਹੀਂ।
2: ਪੰਨੂ ਸਾਹਿਬ, ਅਗਲੀ ਖਬਰ ਵੱਲ ਰੁਕ ਕਰਾਂਗੇ ਜੀ, ਜਿੱਥੇ ਇੱਕ ਮੁੰਡੇ ਨੂੰ 25 ਸਾਲਾਂ ਬਾਅਦ ਹਾਈਕੋਰਟ ਨੇ ਕਿਹਾ ਕਿ ਨੌਕਰੀ ਮਿਲਣੀ ਚਾਹੀਦੀ ਹੈ, ਪਰ ਉਸਨੂੰ ਪਿਤਾ ਦੀ ਨੌਕਰੀ ਮਿਲੇਗੀ, ਪਰ 25 ਸਾਲਾਂ ਦੀ ਦੇਰੀ ਕਿਉਂ? ਇਸ ਬਾਰੇ ਤੁਸੀਂ ਕੀ ਕਹੋਗੇ?
3: ਉਹਦਾ ਇੱਕ ਕਾਰਨ ਹੈ ਦਪਿੰਦਰ ਜੀ, ਸ਼ਿਮਲਾ ਹਾਈਕੋਰਟ ਨੇ ਆਰਡਰ ਕੀਤਾ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕੀਤਾ। ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਭਾਖੜਾ ਡੈਮ ਜਿਹੜਾ ਹਿਮਾਚਲ ਦੀ ਹੱਦ 'ਚ ਆ, ਉਹ ਮੁੰਡਾ ਹਿਮਾਚਲ ਵਿੱਚੋਂ ਸੀ, ਉਹਦੇ ਬਾਪ ਦੇ 2001 ਦੇ ਵਿੱਚ ਮੌਤ ਹੋ ਗਈ ਡਿਊਟੀ 'ਤੇ ਹੋਈ, ਔਰ ਇਹਦੇ ਬਾਰੇ ਨਿਯਮ ਇਹ ਨੇ ਕਿ ਜਿਹੜਾ ਕੋਈ ਡਿਊਟੀ 'ਤੇ ਇਸ ਤਰ੍ਹਾਂ ਪ੍ਰਾਣ ਤਿਆਗ ਜਾਵੇ, ਕਿਸੇ ਕਾਰਨ ਉਹਦੀ ਮੌਤ ਹੋ ਜਾਵੇ, ਉਹਦੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਮਿਲਦੀ ਹੈ। ਉਹ ਬੰਦਾ ਬੇਲਦਾਰ ਸੀ, ਗਰੀਬ ਪਰਿਵਾਰ ਸੀ, ਧੀਆਂ ਉਹਦੀਆਂ ਦੋਵੇਂ ਨਾਬਾਲਗ, ਪੁੱਤਰ ਵੀ ਅਜੇ 13 ਸਾਲਾਂ ਦਾ ਸੀ, ਉਹ ਉਸ ਵਕਤ ਕੁਛ ਕਰ ਨਹੀਂ ਸਕੇ। ਪੁੱਤਰ ਨੇ ਜਾ ਕੇ 2001 ਤੋਂ ਬਾਅਦ 2016 'ਚ ਜਦੋਂ ਉਹਨੂੰ ਪਤਾ ਲੱਗਾ ਨੌਕਰੀ ਮਿਲ ਸਕਦੀ ਆ, ਉਹਨੇ ਅਰਜ਼ੀ ਦੇ ਦਿੱਤੀ। ਉਹਦੀ ਅਰਜ਼ੀ ਪਈ ਰਹੀ 9 ਸਾਲ ਲੰਘਾ ਕੇ 2025 ਦੇ ਵਿੱਚ ਇਹ ਆਰਡਰ ਕਰ ਦਿੱਤਾ ਗਿਆ ਕਿ ਉਹ ਤਾਂ ਜੀ 2 ਸਾਲਾਂ ਦੇ ਅੰਦਰ ਅੰਦਰ ਅਪਲਾਈ ਕਰਨਾ, ਤਾਂ ਤੁਸੀਂ 2 ਸਾਲਾਂ ਦੇ ਅੰਦਰ ਅਰਜ਼ੀ ਨਹੀਂ ਦਿੱਤੀ ਤੇ ਹੁਣ ਤਾਂ ਇੰਨੇ ਸਾਲ ਲੰਘ ਗਏ, ਇਸ ਕਰਕੇ ਤੁਹਾਨੂੰ ਇਹ ਨੌਕਰੀ ਨਹੀਂ ਮਿਲ ਸਕਦੀ। ਸ਼ਿਮਲਾ ਹਾਈਕੋਰਟ ਨੇ ਆਰਡਰ ਕੀਤਾ ਕਿ ਗਰੀਬ ਲੋਕ ਸੀ, ਇਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਤੁਹਾਡੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਾਂ ਕਿਸੇ ਨੇ ਜਾ ਕੇ ਉੱਥੇ ਦੱਸਿਆ ਕਿ ਇਹ ਨੌਕਰੀ ਚਾਹੀਦੀ ਹੈ, ਤੈਨੂੰ ਮਿਲ ਸਕਦੀ ਹੈ। ਜਦੋਂ ਉਹਨੂੰ ਪਤਾ ਲੱਗਾ ਉਹਨੇ ਗਰੀਬਾਂ ਨੇ ਜਾ ਕੇ ਅਪਲਾਈ ਕਰਤਾ, ਤੁਸੀਂ ਨੌਕਰੀ ਦੇਣ ਤੋਂ ਨਾ ਕੀਤੀ, ਗਲਤ ਕੀਤੀ ਹੈ। ਹੁਣ ਇਸ ਮੁੰਡੇ ਨੂੰ ਇਹਦੀ ਯੋਗਤਾ ਦੇ ਆਧਾਰ, ਜਿੰਨਾ ਇਹ ਪੜ੍ਹਿਆ ਲਿਖਿਆ ਇਹਦੀ ਯੋਗਤਾ ਦੇ ਆਧਾਰ ਤੇ ਇਹਨੂੰ ਨੌਕਰੀ ਦਿਓ। ਕਹਿੰਦੀ ਨੌਕਰੀ ਦੀ ਮੇਰੇ ਖਿਆਲ ਚ ਅਗਲਾ ਆਰਡਰ ਇਹ ਵੀ ਕਰਨਾ ਚਾਹੀਦਾ ਕਿ ਇੰਨੇ ਸਮੇਂ ਦੇ ਉਹਨਾਂ ਨੂੰ ਬਕਾਏ ਵੀ ਦਿਓ, ਕਿਉਂਕਿ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਬਹੁਤ ਖੱਜਲ ਹੋ ਚੁੱਕਾ, ਇਹਦੋਂ ਵੱਧ ਹੋਰ ਨਹੀਂ ਕੀਤਾ ਜਾ ਸਕਦਾ।
2: ਜੀ ਪੰਨੂ ਸਾਹਿਬ, ਸਾਡੇ ਨਾਲ ਚਰਚਾ ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਫਿਲਹਾਲ ਅੱਜ ਲਈ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਤੁਹਾਡਾ ਆਪਣਾ ਤੁਹਾਡੇ ਲਈ।

0: Listen to 92.7 FM CKJS on the iHeartRadio app. Get the app for free in your app store now. Search iHeartRadio.
1: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
2: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਪੇਸ਼ ਕਰਨ ਦਾ ਬਿਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣਨ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ 'ਤੇ ਮੀਂਹ ਪਿਆ ਅਤੇ ਚੰਡੀਗੜ੍ਹ ਦੇ ਵਿੱਚ ਖਾਸਾ ਮੀਂਹ ਪੈ ਗਿਆ। ਵੈਸੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅੱਜ ਯਾਨੀ ਕਿ ਵੀਰਵਾਰ ਨੂੰ ਜ਼ਬਰਦਸਤ ਮੀਂਹ ਵੱਖ ਵੱਖ ਥਾਵਾਂ 'ਤੇ ਪੈਣਾ। ਜਲ ਥਲ ਦੀ ਭਵਿੱਖਬਾਣੀ ਕੀਤੀ ਗਈ ਹੈ, ਬਾਕੀ ਕੁਝ ਕਹਿ ਨਹੀਂ ਸਕਦੇ। ਸੰਭਾਵਨਾ ਪ੍ਰਗਟਾਈ ਗਈ ਹੈ ਕਿ ਅੱਜ ਬਹੁਤ ਮੀਂਹ ਪੈਣਾ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ, ਪਰ ਵੇਨੇ ਕੀ ਬਣਦਾ ਅਤੇ ਕਹੇ ਮੁਤਾਬਕ ਗੱਲ ਉਵੇਂ ਹੁੰਦੀ ਹੈ ਕਿ ਨਹੀਂ। ਪਰ ਜੇ ਆਪਾਂ ਗੱਲ ਕਰੀਏ ਅਸਾਮ ਦੀ, ਅਸਾਮ ਦੇ ਵਿੱਚ ਤਾਂ ਕੁਦਰਤ ਦਾ ਕਹਿਰ ਹੀ ਢਿਆ ਪਿਆ। ਉੱਥੇ ਹੁਣ ਤੱਕ 75 ਤੋਂ ਵੱਧ ਲੋਕਾਂ ਦੀ ਮੌਤ ਹੜ੍ਹ ਦੇ ਕਰਕੇ ਹੋ ਗਈ ਆ। ਅਸਾਮ ਦੇ 7 ਜ਼ਿਲ੍ਹੇ ਇਸ ਵੇਲੇ ਬਿਲਕੁਲ ਤਬਾਹੀ ਦੇ ਵਿੱਚ ਆ। 3.5 ਲੱਖ ਤੋਂ ਵੱਧ ਲੋਕ ਆ ਜਿਹੜੇ ਉਹ ਇਹਨਾਂ ਹੜ੍ਹਾਂ ਦੇ ਕਰਕੇ ਪ੍ਰਭਾਵਿਤ ਹੋਏ ਆ, ਸੁਰੱਖਿਅਤ ਥਾਵਾਂ ਦੇ ਉੱਤੇ ਭੇਜੇ ਗਏ ਆ। ਕਿਸੇ ਦੇ ਉੱਤੇ ਛੱਤ ਡਿੱਗ ਰਹੀ ਆ, ਕਿਸੇ ਦੇ ਉੱਤੇ ਦਰਖਤ ਡਿੱਗ ਰਿਹਾ, ਕੋਈ ਪਾਣੀ ਦੇ ਵਿੱਚ ਰੁੜ ਗਿਆ, ਕਿਸੇ ਨਾਲ ਕੁਝ ਵਾਪਰ ਗਿਆ, ਕਿਸੇ ਨਾਲ ਕੁਝ ਵਾਪਰ ਗਿਆ। ਉੱਥੋਂ ਦੀ ਸਰਕਾਰ ਨੇ ਪੀੜਿਤ ਲੋਕਾਂ ਦੀ ਮਦਦ ਕਰਨੀ ਵੀ ਸ਼ੁਰੂ ਕੀਤੀ ਆ। ਯਾਨੀ ਕਿ ਅਸਾਮ ਦੇ ਵਿੱਚ ਤਾਂ ਬੇਹੱਦ ਕਹਿਰ ਆ। ਉੱਦਾਂ ਲੰਘੇ ਕੱਲ੍ਹ ਦਿੱਲੀ ਦੇ ਵਿੱਚ ਵੀ ਮੀਂਹ ਪਿਆ, ਉੱਤਰਾਖੰਡ ਦੇ ਵਿੱਚ ਵੀ ਪਿਆ, ਕਈ ਹੋਰ ਥਾਵਾਂ 'ਤੇ ਪਿਆ। ਪੰਜਾਬ ਦੇ ਵਿੱਚ ਹਾਲੇ ਤੱਕ ਮੌਨਸੂਨ ਪਾਉਣਾ ਉਨੀਆਂ ਖਿੜੀਆਂ ਨਹੀਂ। ਇਹ ਹੋ ਸਕਦਾ ਪਾਈ ਖਿੜ ਜਾਣ, ਹੋ ਸਕਦਾ ਮੀਂਹ ਬਹੁਤ ਪਵੇ, ਅਤੇ ਬਾਕੀ ਅੱਜ ਕਿੰਨਾ ਕੁ ਮੀਂਹ ਪੈਂਦਾ ਇਹ ਕੁਝ ਕੁ ਘੰਟਿਆਂ ਦੇ ਵਿੱਚ ਜਾਣਕਾਰੀ ਮਿਲ ਜਾਣੀ ਆ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਬੜੀ ਮਹੱਤਵਪੂਰਨ ਆ, ਕਿਉਂਕਿ ਲੰਘੇ ਕੱਲ੍ਹ ਲੋਕ ਸਭਾ ਦੇ ਵਿੱਚ ਉਹ ਬਿੱਲ ਪਾਸ ਹੋ ਗਿਆ ਜਿਹੜਾ ਬਿੱਲ ਪ੍ਰੀਖਿਆ ਲੀਕ ਦੇ ਮਾਮਲੇ ਨਾਲ ਸੰਬੰਧਿਤ ਆ। ਕਾਨੂੰਨ ਪਹਿਲਾਂ ਵੀ ਬਣਿਆ ਹੋਇਆ ਪਰ ਇਹਦੇ ਵਿੱਚ ਸੋਧ ਵਾਲਾ ਬਿੱਲ ਆ ਇਹ। ਇਹਦੇ ਵਿੱਚ ਕਹਿੰਦੇ ਜੀ ਰੌਲਾ ਰੱਪਾ ਬਹੁਤ ਪਿਆ, 9 ਘੰਟੇ ਇਹਦੇ ਉੱਤੇ ਬਹਿਸ ਹੋਈ, 50 ਮਿੰਟ ਇਸ ਮੁਤਲਕ ਰਾਹੁਲ ਗਾਂਧੀ ਹੋਰੀ ਬੋਲੇ ਆ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਅਤੇ ਸਭ ਤੋਂ ਵੱਡੀ ਇੱਕ ਗੱਲ ਕਹੀ ਆ ਕਿ ਕੀ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਦੇ ਇਸ਼ਾਰੇ ਦੇ ਉੱਤੇ ਜੰਤਰ ਮੰਤਰ 'ਤੇ ਅੰਦੋਲਨ ਕਰਦੇ ਵਿਦਿਆਰਥੀਗਣ ਦੇ ਉੱਤੇ ਪੈਲਟ ਗਨ ਦੇ ਨਾਲ ਹਮਲਾ ਕੀਤਾ ਗਿਆ, ਗੋਲੀ ਚਲਾਈ ਗਈ ਆ। ਵਿਦਿਆਰਥੀਗਣ ਦੇ ਚਿਹਰੇ ਦੇ ਉੱਤੇ, ਸਰੀਰ ਦੇ ਵੱਖ ਵੱਖ ਅੰਗਾਂ ਦੇ ਉੱਤੇ ਛਰੇ ਆ, ਉਹਨਾਂ ਦੇ ਸਰੀਰ ਦੇ ਵੱਖ ਵੱਖ ਅੰਗਾਂ ਦੇ ਉੱਤੇ ਜ਼ਖਮਾਂ ਦੇ ਨਿਸ਼ਾਨ ਆ। ਗੋਲੀ ਕਿਹੜੇ ਇਸ਼ਾਰੇ ਦੇ ਉੱਤੇ ਚਲਾਈ ਗਈ ਆ? ਕੀ ਗੋਲੀ ਉਹਨਾਂ ਦੇ ਇਸ਼ਾਰੇ ਦੇ ਉੱਤੇ ਚਲਾਈ ਗਈ? ਕੀ ਉਹਨਾਂ ਨੇ ਕਿਹਾ ਸੀ ਕਿ ਇੱਥੋਂ ਵਿਦਿਆਰਥੀ ਭਜਾਉਣੇ ਆ? ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇੱਥੇ ਨੁਕੀਲੀਆਂ ਡਾਂਗਾਂ ਦੇ ਨਾਲ ਵਿਦਿਆਰਥੀਆਂ ਦੇ ਉੱਤੇ ਹਮਲਾ ਕੀਤਾ ਗਿਆ, ਉੱਥੇ ਰੌਲਾ ਰੱਪਾ ਬਹੁਤ ਵੱਡੇ ਪੱਧਰ ਦੇ ਉੱਤੇ ਪਿਆ। ਅਤੇ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਇੱਕੋ ਗੱਲ ਕਹਿੰਦੀਆਂ ਵੀ ਤੁਸੀਂ ਕਹਿੰਦੇ ਇੱਥੇ ਗੁੰਡੇ ਆਏ, ਤੁਸੀਂ ਕਹਿੰਦੇ ਜੀ ਇੱਥੇ ਆਹ ਆਏ, ਇੱਥੇ ਆਹ ਆਏ, ਇੱਥੇ ਆਹ ਆਏ। ਇਹ ਦੱਸੋ ਜੀ ਕਿ ਭਾਈ ਤੁਹਾਡੇ ਕੋਲ ਸਬੂਤ ਕੀ ਆ? ਇਹਨਾਂ ਵਿਦਿਆਰਥੀਆਂ ਨੇ ਇੱਥੇ ਪਹੁੰਚਣਾ ਕਿਉਂ ਮੁਨਾਸਿਬ ਸਮਝਿਆ? ਇਹਨਾਂ ਨੇ ਸੰਘਰਸ਼ ਕਿਉਂ ਕੀਤਾ? ਤੁਸੀਂ ਇਹਨਾਂ ਦੀ ਗੱਲ ਮੰਨੀ, ਇਹਦਾ ਮਤਲਬ ਤੁਸੀਂ ਪਹਿਲਾਂ ਗਲਤੀ ਕੀਤੀ ਸੀ ਕਿ ਪੰਜਾਬ ਦੇ ਅਤੇ ਸਮੁੱਚੇ ਭਾਰਤ ਦੇ ਵਿਦਿਆਰਥੀਆਂ ਨੂੰ, ਕਿਉਂਕਿ ਪੰਜਾਬ ਕਾਂਗਰਸ ਇਸ ਗੱਲ ਕਰਕੇ ਹੁਣ ਏਜੰਡੇ ਦੇ ਵਿੱਚ ਰੱਖ ਰਹੀ ਹੈ ਕਿਉਂਕਿ ਚੋਣਾਂ, ਅਤੇ ਇੱਥੇ ਵੀ ਪੇਪਰ ਲੀਕ ਵਾਲੀ ਗੱਲ ਉੱਠੀ ਹੋਈ ਆ, ਵਿਰੋਧੀ ਪਾਰਟੀਆਂ ਦੇ ਵੱਲੋਂ ਰੌਲਾ ਪਾਇਆ ਜਾ ਰਿਹਾ। ਉਹ ਇਹ ਗੱਲ ਕਹਿੰਦੇ ਜੀ ਕਿ ਕਾਰਨ ਕੀ ਆ? ਵਿਦਿਆਰਥੀ ਆਪਦਾ ਭਵਿੱਖ ਬਣਾਉਣ ਲਈ ਕਿੱਥੇ ਜਾਣ? ਜੇ ਇੱਥੇ 2 ਦਰਜਨ ਦੇ ਕਰੀਬ ਵਿਦਿਆਰਥੀ ਖੁਦਕੁਸ਼ੀ ਕਰ ਲੈਂਦੇ ਪੇਪਰ ਲੀਕ ਤੋਂ ਬਾਅਦ, ਅਤੇ ਫਿਰ ਵਿਦਿਆਰਥੀ ਜਾਣ ਤਾਂ ਜਾਣ ਕਿੱਥੇ? ਸਰਕਾਰਾਂ ਦੇ ਕੋਲ ਹੀ ਉਹਨਾਂ ਨੇ ਫਰਿਆਦ ਕਰਨੀ ਆ। ਪਰ ਕੇਂਦਰ ਦੀ ਸਰਕਾਰ ਨੇ ਇਹਨਾਂ ਦੇ ਉੱਤੇ ਕਹਿਰ ਕਿਉਂ ਢਵਾਇਆ? ਰਾਹੁਲ ਗਾਂਧੀ ਨੂੰ BJP ਅੱਗੋਂ ਪੈ ਵੀ ਨਿਕਲੀ। BJP ਦੇ ਸੰਬਿਤ ਪਾਤਰਾ ਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਝੂਠ ਬੋਲਦਾ ਦੇਸ਼ ਨੂੰ। ਰਾਹੁਲ ਗਾਂਧੀ ਨੂੰ ਦੇਸ਼ ਦੇ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਆ, ਕਿਉਂਕਿ ਉਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ। ਉਹਦੇ ਕੋਲੇ ਕੀ ਸਬੂਤ ਆ ਕਿ ਭਾਈ ਅਮਿਤ ਸ਼ਾਹ ਦੇ ਕਹੇ ਤੇ ਗੋਲੀ ਚਲਾਈ ਗਈ ਆ?
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
2: ਕਿਸੇ ਵੀ ਥਾਂ ਦੇ ਉੱਤੇ ਗੋਲੀ ਜਦੋਂ ਚਲਾਉਣੀ ਹੁੰਦੀ ਆ ਤਾਂ ਉੱਥੋਂ ਦੇ ਸਥਾਨਕ ਮੈਜਿਸਟਰੇਟ ਦੀ ਇਜਾਜ਼ਤ ਲੈਣੀ ਹੁੰਦੀ ਆ, ਉਹ ਸੰਬੰਧਿਤ ਗ੍ਰਹਿ ਮੰਤਰੀ ਤੋਂ ਨਹੀਂ ਲੈਣੀ ਹੁੰਦੀ। ਸੋ ਮਤਲਬ ਇਹ ਜੀ ਕਿ ਲੰਘੇ ਕੱਲ੍ਹ ਫਿਰ ਲੋਕ ਸਭਾ ਦਾ ਸੈਸ਼ਨ ਹੰਗਾਮੇ ਭਰਪੂਰ ਰਿਹਾ। ਇਹਦੇ ਵਿੱਚ 9 ਘੰਟੇ ਭਾਵੇਂ ਬਹਿਸ ਹੋਈ ਆ, ਪਰ ਇਸ ਬਹਿਸ ਦੇ ਵਿੱਚੋਂ ਸਿੱਟਾ ਕੋਈ ਨਹੀਂ ਨਿਕਲਿਆ ਤੇ ਸੱਤਾਧਾਰੀ ਧਿਰ ਵਿਰੋਧੀ ਪਾਰਟੀਆਂ ਤੇ ਵਿਰੋਧੀ ਪਾਰਟੀਆਂ ਸੱਤਾਧਾਰੀ ਧਿਰ ਦੇ ਉੱਤੇ 100 ਕਿਸਮ ਦੀ ਇਲਜ਼ਾਮ ਤਰਾਸ਼ੀ ਕਰਦੀਆਂ ਰਹੀਆਂ। ਪਰ ਲੰਘੇ ਕੱਲ ਵਿਦਿਆਰਥੀਆਂ ਦੇ ਅੰਦੋਲਨ ਦੇ ਬਾਰੇ ਕੰਗਣਾ ਰਣੌਤ ਨੇ ਆਪਦੀ ਭੜਾਸ ਕਿੰਨੀ ਬਰਕਰਾਰ ਰੱਖੀ ਆ। ਕੰਗਣਾ ਨੇ ਕੱਲ ਦੋ ਟੁੱਕੇ ਗੱਲ ਕਹਿਤੀ ਆ ਕਿ ਜਿਹੜੇ ਜਿਨਜ਼ੀ ਆ ਇਹ ਗਟਰ ਸ਼ਾਪ ਆ। ਉਹਨੇ ਇਹ ਗੱਲ ਕਹੀ ਆ ਕਿ ਇਹ ਬੇਰੁਜ਼ਗਾਰ ਆ, ਇਹ ਬੇਕਾਰ ਆ, ਖਾਸ ਕਰਕੇ ਸੌਰਵ ਦਾਸ ਜਿਹੜਾ ਕਿ ਕੋਂਕਰ ਜਨਤਾ ਪਾਰਟੀ ਦਾ ਬੁਲਾਰਾ। ਅਤੇ ਉਹਨੇ ਅੱਗੋਂ ਇਹ ਗੱਲ ਕਹੀ ਆ ਕਿ ਕੰਗਣਾ ਰਣੌਤ ਨੂੰ ਤਾਂ ਇਹਦੀ ਪਾਰਟੀ ਸੀਰੀਅਸ ਨਹੀਂ ਲੈਂਦੀ ਅਤੇ ਅਸੀਂ ਕਿਹੜੀ ਗੱਲੋਂ ਲੈਣਾ। ਉਹਨੇ ਅੱਗੋਂ ਫਿਰ ਕੰਗਣਾ ਰਣੌਤ ਨੇ ਹੋਰ ਗੱਲਾਂ ਸੁਣਾਈਆਂ ਅਤੇ ਕੰਗਣਾ ਨੂੰ ਪੈ ਨਿਕਲੀ ਰਾਖੀ ਸਵੰਤ। ਉਹ ਕਹਿਣੀ ਜੀ ਕਿ ਜੇਕਰ ਤੂੰ ਇਹੋ ਜਿਹਾ ਕੁਝ ਬੋਲਦੀ ਆ ਤਾਂ ਤੇਰੀ ਗੱਲ ਦੇ ਉੱਤੇ ਚਪੇੜ ਏਅਰਪੋਰਟ 'ਤੇ ਤਾਂ ਹੀ ਪਈ ਸੀ। ਉਹਨੇ ਇਹ ਵੀ ਗੱਲ ਕਹੀ ਹੈ ਕਿ ਸਿਕਿਉਰਿਟੀ ਲੈ ਕੇ ਅਤੇ ਲੋਕਾਂ ਦੇ ਵਿੱਚ ਜਾਣਾ ਹੋਰ ਗੱਲ ਆ, ਸਾਡੇ ਵਾਂਗ ਇਕੱਲੀ ਜਾ ਕੇ ਵੇਖ। ਮਤਲਬ ਇਹ ਕੁਝ ਹੋਇਆ ਪਿਆ, ਜੰਤਰ ਮੰਤਰ 'ਤੇ ਭਾਵੇਂ ਜਿੱਤ ਹਾਸਲ ਹੋ ਗਈ ਅਤੇ ਭਾਵੇਂ ਵਿਦਿਆਰਥੀ ਘਰੋਂ ਘਰੀ ਪਹੁੰਚ ਗਏ, ਪਰ ਇਸ ਦੇ ਬਾਵਜੂਦ ਰੌਲਾ ਰੱਪਾ ਬਰਕਰਾਰ ਆ। ਪਰ ਇੱਕ ਗੱਲ ਹੋਰ ਆ, ਦਿੱਲੀ ਦੀ ਪੁਲਿਸ ਨੇ ਐਕਸ ਨੂੰ, ਜਿਹੜਾ ਕਿ ਪਹਿਲਾਂ ਟਵਿੱਟਰ ਸੀ ਐਕਸ ਨੂੰ, ਇਹ ਚਿੱਠੀ ਲਿਖੀ ਆ ਕਿ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਪੋਸਟਾਂ ਪਾਈਆਂ, ਉਹਨਾਂ ਦੀ ਇਮੇਜ ਨੂੰ ਖਰਾਬ ਕੀਤਾ, ਜਿਨ੍ਹਾਂ ਨੇ ਗੰਦੀਆਂ ਗੱਲਾਂ ਲਿਖੀਆਂ, ਜਿਨ੍ਹਾਂ ਨੇ ਅਸਭਿਅਕ ਸ਼ਬਦਾਵਲੀ ਵਰਤੀ ਆ, ਉਹਨਾਂ ਅਕਾਊਂਟ ਹੋਲਡਰ ਦੇ ਨਾਂ, ਪਤੇ, ਫੋਨ ਨੰਬਰ ਅਤੇ ਈਮੇਲ ਆਈਡੀ ਸਾਨੂੰ ਮੁਹੱਈਆ ਕਰਾਈ ਜਾਵੇ ਤਾਂ ਜੋ ਅਸੀਂ ਆਪਦੀ ਅਗਲੀ ਕਾਰਵਾਈ ਕਰ ਸਕੀਏ।
5: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਬਣੂ ਕੀ ਇਸ ਮਾਮਲੇ ਦੇ ਵਿੱਚ ਵਕਤ ਬਿਆਨ ਕਰੂਗਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਮੈਨੂੰ ਬੋਲਣ ਨਹੀਂ ਦਿੱਤਾ ਗਿਆ, ਕਿਰਨ ਰਿਜੀਜੂ ਅਤੇ ਰਾਜਨਾਥ ਸਿੰਘ ਨੂੰ ਬੋਲਣ ਦਿੱਤਾ ਗਿਆ। ਇਹੀ ਕਾਰਨ ਹੈ ਕਿ ਮੈਂ ਅਮਿਤ ਸ਼ਾਹ ਦੇ ਬਾਰੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਉੱਤੇ ਹੋਏ ਕਹਿਰ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਰਾਹੁਲ ਨੇ ਕਿਹਾ ਕਿ ਸਦਨ ਦੇ ਵਿੱਚ ਮੈਨੂੰ ਕਿਹਾ ਗਿਆ ਕਿ ਮੈਂ ਮਾਫ਼ੀ ਮੰਗਾਂਗਾ, ਇਸ ਤੋਂ ਬਾਅਦ ਮੈਨੂੰ ਬੋਲਣ ਦਿੱਤਾ ਜਾਵੇਗਾ। ਵਿਰੋਧੀ ਧਿਰ ਦੇ ਰੂਪ ਦੇ ਵਿੱਚ ਮੇਰਾ ਇਹ ਫਰਜ਼ ਬਣਦਾ ਕਿ ਮੁੱਦੇ ਚੁੱਕਾਂ। ਸੰਸਦ ਤੋਂ 500 ਮੀਟਰ ਤੱਕ ਦੇਸ਼ ਦੇ ਵਿਦਿਆਰਥੀਆਂ ਨੂੰ ਕੁੱਟਿਆ ਗਿਆ, ਵਿਦਿਆਰਥੀਆਂ ਦੇ ਉੱਤੇ ਪੈਲਟ ਗੰਨ ਚਲਾਈ ਗਈ, ਇੱਕ ਵਿਦਿਆਰਥੀ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਮੈਂ ਮੈਡੀਕਲ ਸਰਟੀਫਿਕੇਟ ਦੇ ਵਿੱਚ ਇਹ ਦੇਖਿਆ, ਵਿਦਿਆਰਥੀਆਂ ਦੇ ਕਿੱਲ ਲੱਗੀਆਂ, ਡਾਂਗਾਂ ਭਰਾਈਆਂ ਗਈਆਂ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਅਮਿਤ ਸ਼ਾਹ ਨੇ ਵਿਦਿਆਰਥੀਆਂ ਦੇ ਉੱਤੇ ਫਾਇਰਿੰਗ ਅਤੇ ਪੈਲਟ ਗੰਨ ਚਲਾਉਣ ਦਾ ਹੁਕਮ ਦਿੱਤਾ, ਇੱਕ ਵਿਦਿਆਰਥੀ ਦੀ ਅੱਖ ਦੀ ਰੋਸ਼ਨੀ ਗਈ ਹੈ। ਭਾਜਪਾ ਨੇ ਗੱਲ ਕਹੀ ਹੈ ਕਿ ਸੰਸਦ ਮਾਰਚ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ, ਮੰਤਰੀ ਫਾਇਰਿੰਗ ਦਾ ਆਦੇਸ਼ ਨਹੀਂ ਦੇ ਸਕਦਾ, ਇਹ ਅਧਿਕਾਰ ਮੈਜਿਸਟਰੇਟ ਦਾ ਹੁੰਦਾ। ਰਾਹੁਲ ਗਾਂਧੀ ਨੇ ਗੱਲ ਕਹੀ ਹੈ ਕਿ ਵਿਦਿਆਰਥੀਆਂ ਨੂੰ ਕਿੱਲ ਲੱਗੀਆਂ ਡਾਂਗਾਂ ਨਾਲ ਕੁੱਟਿਆ ਗਿਆ, ਇਹਦੇ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ, ਉਹਨੂੰ ਅਸਤੀਫਾ ਦੇਣਾ ਚਾਹੀਦਾ। ਭਾਜਪਾ ਨੇ ਗੱਲ ਕਹੀ ਹੈ ਕਿ ਦੋਸ਼ ਬਿਲਕੁਲ ਗਲਤ ਹੈ, ਰਾਹੁਲ ਨੇ ਬਿਨਾਂ ਸਬੂਤ ਗੰਭੀਰ ਦੋਸ਼ ਲਾਏ ਨੇ, ਇਸ ਕਰਕੇ ਉਹਨੂੰ ਮਾਫ਼ੀ ਮੰਗਣੀ ਚਾਹੀਦੀ ਆ। ਰਾਹੁਲ ਨੇ ਗੱਲ ਕਹੀ ਕਿ ਮੈਨੂੰ ਕਿਹਾ ਗਿਆ ਕਿ ਪਹਿਲਾਂ ਮਾਫ਼ੀ ਮੰਗੋ ਫਿਰ ਬੋਲਣ ਦਿੱਤਾ ਜਾਊਗਾ, ਇਸ ਦੌਰਾਨ ਮੈਨੂੰ ਕਈ ਵਾਰ ਟੋਕਿਆ ਗਿਆ ਅਤੇ ਮੈਨੂੰ ਬੋਲਣ ਨਹੀਂ ਦਿੱਤਾ ਗਿਆ। ਭਾਜਪਾ ਨੇ ਗੱਲ ਕਹੀ ਹੈ ਕਿ ਰਾਹੁਲ ਦੇ ਦੋਸ਼ਾਂ ਦੇ ਉੱਤੇ ਸਾਨੂੰ ਇਤਰਾਜ਼ ਸੀ, ਇਸ ਲਈ ਮਾਫ਼ੀ ਦੀ ਮੰਗ ਕੀਤੀ ਗਈ। ਰਾਜਨਾਥ ਸਿੰਘ ਨੇ ਸੱਤਾ ਪੱਖ ਤੋਂ ਰਾਹੁਲ ਨੂੰ ਵਾਰ ਵਾਰ ਸੁਣਨ ਦੀ ਅਪੀਲ ਵੀ ਕੀਤੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਜਿਸ ਤਰੀਕੇ ਦੇ ਨਾਲ ਦਿੱਲੀ ਜੰਤਰ ਮੰਤਰ 'ਤੇ ਅੰਦੋਲਨ ਹੋਇਆ ਅਤੇ ਅੰਦੋਲਨ ਤੋਂ ਬਾਅਦ ਹੁਣ ਤੱਕ ਜਿਸ ਤਰੀਕੇ ਦੀ ਚੋਣ ਚਰਚਾ ਚੱਲਦੀ ਹੈ ਜਾਂ ਕਹਿੰਦੇ ਇੱਕ ਦੂਜੇ ਦੇ ਉੱਤੇ ਸ਼ਬਦ ਕਵਾਰ ਚੱਲਦੇ ਆ, ਉਹ ਬੜਾ ਕੁਝ ਸੋਚਣ ਲਈ ਮਜਬੂਰ ਕਰਦੇ ਆ। ਵਿਦਿਆਰਥੀਆਂ ਦਾ ਇਹ ਕਹਿਣਾ ਦੋ ਟੁੱਕ, ਕੱਲ੍ਹ ਵੀ ਗੱਲ ਕਹੀ ਆ ਕਿ ਕਈ ਥਾਵਾਂ 'ਤੇ ਵਿਦਿਆਰਥੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿੱਚ ਆ, ਅਤੇ ਜੋ ਕੇਂਦਰ ਦੀ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਵੀ ਵਿਦਿਆਰਥੀ 'ਤੇ ਕੋਈ ਕਾਰਵਾਈ ਨਹੀਂ ਹੋ, ਸਾਨੂੰ ਇਸ ਗੱਲ ਦਾ ਡਰ ਆ ਕਿ ਕੇਂਦਰ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਆ। ਦੂਜੀ ਗੱਲ ਇਹ ਹੈ ਜੀ ਕਿ ਇਸ ਵੇਲੇ ਕੰਗਣਾ ਰਣੌਤ ਦੇ ਵੱਲੋਂ ਭੜਾਸਾਂ ਸ਼ੁਰੂ ਕੀਤੀਆਂ ਗਈਆਂ, ਉਹਦੀਆਂ ਆਦਤਾਂ ਪਹਿਲਾਂ ਵੀ ਇਹੋ ਜਿਹੀਆਂ ਆਈਆਂ ਅਤੇ ਹੁਣ ਵੀ ਉਹਨੇ ਇਹ ਗੱਲ ਕਹੀ ਆ ਕਿ ਭਾਈ ਜਿਹੜੇ ਵਿਦਿਆਰਥੀ ਆ ਇਹ ਸੱਭਿਅਕ ਨਹੀਂ, ਇਹਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਗਟਰ ਸ਼ਾਪ ਆ ਔਰਤਾਂ ਦਾ। ਉਹਨੇ ਇਹ ਗੱਲ ਕਹੀ ਆ ਕਿ ਭਾਈ ਮੈਂ 28 ਸਾਲ ਦੀ ਉਮਰ ਦੇ ਵਿੱਚ 2 ਪੁਰਸਕਾਰ ਜਿੱਤ ਲਏ ਸੀ, ਇਹ 28 ਸਾਲ ਦੇ ਕਿਹੜੇ ਵਿਦਿਆਰਥੀ ਆ, ਇਹ ਜੀ ਪ੍ਰਧਾਨ ਮੰਤਰੀ ਦੇ ਖਿਲਾਫ਼ ਬੋਲਦੇ, ਗਲਤ ਬੋਲਦੇ, ਇਹਨਾਂ ਨੂੰ ਸੱਭਿਅਕ ਸ਼ਬਦਾਵਲੀ ਦਾ ਤਰੀਕਾ ਨਹੀਂ, ਅਤੇ ਇਹ ਹੈਗੇ ਜੀ ਮਾਪਿਆਂ ਨੇ ਪਾਲਣ ਪੋਸ਼ਣ ਦਾ ਕਿਹੋ ਜਿਹਾ ਕੀਤਾ। ਪਰ ਸੌ ਅਥਰਸਾ ਸਿਰੇ 'ਤੇ ਗੰਢ ਗੱਲ ਇਹ ਆ ਕਿ ਇਸ ਵੇਲੇ ਕੰਗਣਾ ਨੂੰ ਪੈ ਨਿਕਲੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ, ਤੇ ਵਿਰੋਧੀ ਪਾਰਟੀਆਂ ਨੇ ਵੀ ਇਹ ਗੱਲ ਕਹੀ। ਲੰਘੇ ਕੱਲ੍ਹ ਤਾਂ ਮੈਂ ਇੱਕ ਵੀਡੀਓ ਦੇਖੀ ਆ, ਉਹਦੇ ਵਿੱਚ ਪਤਾ ਲੱਗਾ ਜੀ ਕਿ ਕਾਂਗਰਸੀ ਆਗੂ ਆ ਜਿਹੜੇ ਕਾਂਗਰਸੀ ਸਮਰਥਕ ਉਹ ਕੰਗਣਾ ਰਣੌਤ ਦਾ ਪੁਤਲਾ ਫੂਕਣਾ ਚਾਹੁੰਦੇ ਆ ਤੇ ਪੁਲਿਸ ਮੁਲਾਜ਼ਮ ਪੁਤਲਾ ਲੈ ਕੇ ਭੱਜ ਗਏ ਤੇ ਕਾਂਗਰਸੀ ਪਿੱਛੇ ਪਿੱਛੇ ਭੱਜਦੇ ਵੀ ਸਾਨੂੰ ਫੂਕ ਲੈਣ ਦਿਓ। ਯਾਨੀ ਕਿ ਆਹ ਕੁਝ ਵੀ ਚੱਲੀ ਜਾਂਦਾ, ਕਿਉਂਕਿ ਪੁਲਿਸ ਆ ਜਿਹੜੀ ਉਹ ਚਾਹੁੰਦੀ ਹੈ ਕਿ ਭਾਈ ਸੱਤਾਧਾਰੀ ਤੇਰੇ ਕੇਂਦਰ ਦੀ ਉਹਦੀ ਨੁਮਾਇੰਦਾ, ਇਸ ਕਰਕੇ ਭਾਈ ਪੁਤਲਾ ਨਾ ਫੂਕਣ ਦੇ ਗਏ। ਪਰ ਬਣੂਗਾ ਕਿ ਜਿਨ੍ਹਾਂ ਨੇ ਇੱਥੇ ਅੰਦੋਲਨ ਕੀਤਾ ਉਹਨਾਂ ਦੇ ਉੱਤੇ ਕੀ ਕੋਈ ਕਾਰਵਾਈ ਹੋਊਗੀ ਜਾਂ ਨਹੀਂ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਅਕਾਊਂਟ, ਉਹਨਾਂ ਦੇ ਨੰਬਰ, ਉਹਨਾਂ ਦੇ ਪਤੇ, ਉਹਨਾਂ ਦੇ ਨਾਂ ਲੱਭੇ ਜਾ ਰਹੇ ਆ, ਕੀ ਇਹਨਾਂ ਵਿਦਿਆਰਥੀਆਂ ਦੇ ਉੱਤੇ ਕੋਈ ਕਾਰਵਾਈ ਹੋਣੀ ਆ? ਜਿਹੜੀ ਤਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਵਾਅਦੇ ਵਾਲੀ ਗੱਲ ਕੀਤੀ ਗਈ ਆ, ਉਹ ਕਹਿੰਦੇ ਵੀ ਜਿਨ੍ਹਾਂ ਨੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਣੀ। ਪਰ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਲੋਕਾਂ ਦੇ ਉੱਤੇ ਪਹਿਲਾਂ ਪਰਚੇ ਦਰਜ ਆ ਕਿਸੇ ਵੀ ਤਰ੍ਹਾਂ ਦਾ, ਕਿਸੇ ਦੇ ਉੱਤੇ ਜਬਰ ਜਨਾਹ ਦਾ, ਕੋਈ ਲੜਾਈ ਝਗੜੇ ਦਾ, ਕਿਸੇ 'ਤੇ ਠੱਗੀ ਦਾ, ਕਿਸੇ 'ਤੇ NDPS ਦਾ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਹੀ ਹੋਣੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਕੀ ਦਿੱਲੀ ਦੀ ਪੁਲਿਸ ਉਹਨਾਂ ਨੂੰ ਛੇਤੀ ਫੜ ਲੂਗੀ? ਕੀ ਸੱਚੀ ਮੁੱਚੀ ਉਹਨਾਂ ਦੇ ਕੋਲ ਐਸੇ ਯੰਤਰ ਹਨ ਕਿ ਬੰਦਿਆਂ ਦੀ ਪਛਾਣ ਅਤੇ ਪਰਖ ਹੋ ਗਈ ਹੈ? ਸੋ ਵੇਨੇ ਕੀ ਬਣਦਾ। ਪਰ ਵਿਦਿਆਰਥੀਆਂ ਦਾ ਇਹ ਵੀ ਦੋਸ਼ ਹੈ, ਕਿਉਂਕਿ ਇੱਕ ਜਿਹੜਾ ਮੁਸਲਿਮ ਵੀਰ ਆ, ਮੇਰੇ ਚੇਤੇ 'ਚੋਂ ਨਾਂ ਖਿਸਕ ਗਿਆ, ਉਹਨੇ ਐਤਕੀ ਬਹੁਤ ਵੱਡੀ ਸੇਵਾ ਕੀਤੀ ਆ, ਉਹਨੇ ਉੱਥੇ ਸੇਵਾ ਕੀਤੀ ਆ ਜਿਹਦੇ ਕਰਕੇ ਉਹਦੀ ਕੁੱਲ ਭਾਰਤ ਦੇ ਵਿੱਚ ਸੋਸ਼ਲ ਮੀਡੀਆ 'ਤੇ ਚਰਚਾ ਹੋਈ ਆ। ਇਹ ਚਰਚਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ ਆ ਵੀ ਉਹਨੂੰ ਪੁਲਿਸ ਦੇ ਵੱਲੋਂ ਤੰਗ ਕੀਤਾ ਜਾ ਰਿਹਾ, ਵੀ ਤੈਨੂੰ ਫੰਡਿੰਗ ਕਿੱਥੋਂ ਹੋਈ, ਤੂੰ ਲੰਗਰ ਕਿਵੇਂ ਲਾਇਆ, ਉਹਦੇ ਕਹਿੰਦੇ ਜੀ ਪਿਤਾ ਨੂੰ ਵੀ ਚੱਕ ਕੇ ਲੈ ਗਈ ਪੁਲਿਸ, ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਛੱਡਿਆ। ਇਸ ਨੌਜਵਾਨ ਨੇ ਖੁਦ ਇਹ ਗੱਲ ਕਹੀ ਹੈ ਕਿ ਭਾਈ ਮੈਂ ਜਦੋਂ ਆਉਂਦਾ ਸੀ ਡਾਕਟਰ ਦੇ ਕੋਲ ਜਾ ਕੇ ਮੈਨੂੰ ਪੁਲਿਸ ਨੇ ਚੱਕ ਲਿਆ ਅਤੇ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਰੱਖਿਆ, ਮੇਰੇ ਫੋਨ ਦੀ ਤਲਾਸ਼ੀ ਲਈ ਗਈ, ਇਹਦੀ ਮੇਰੀ ਪੁੱਛਗਿੱਛ ਕੀਤੀ ਗਈ ਆ। ਯਾਨੀ ਕਿ ਇਸ ਤਰੀਕੇ ਦਾ ਵੀ ਅੰਦਰ ਖਾਤੇ ਕਈ ਕੁਝ ਚੱਲਦਾ। ਕੀ ਆਉਂਦੇ ਸਮੇਂ ਦੇ ਵਿੱਚ ਅੰਦੋਲਨ ਕੋਈ ਕਰੇ ਹੀ ਨਾ, ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕੀ ਕੇਂਦਰ ਦੀ ਸਰਕਾਰ ਵਿਦਿਆਰਥੀਆਂ ਨਾਲ ਕੀਤੇ ਗਏ ਸਾਰੇ ਵਾਅਦੇ ਨੂੰ ਪੂਰਾ ਕਰੂਗੀ ਜਾਂ ਫਿਰ ਇਹ ਵਾਅਦਾ ਖਿਲਾਫੀ ਹੋ ਜਾਣੀ ਆ? ਕੀ ਇਸ ਮਾਮਲੇ ਦੇ ਉੱਤੇ ਰਾਜਨੀਤੀ ਹੀ ਹੁੰਦੀ ਰਹੂਗੀ ਜਾਂ ਭਵਿੱਖ ਦੇ ਵਿੱਚ ਕੋਈ ਹੋਰ ਪੇਪਰ ਲੀਕ ਨਾ ਹੋਵੇ ਇਹਦੀ ਕੋਸ਼ਿਸ਼ ਕੀਤੀ ਜਾਊਗੀ? ਅਤੇ ਵੈਸੇ ਜਿਹੜਾ ਲੋਕ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹਨੇ ਵੀ ਭਵਿੱਖ ਦੇ ਵਿੱਚ ਪ੍ਰੀਖਿਆ ਦੇ ਵਿੱਚ ਕੋਈ ਲੀਕੇਜ ਕੀਤੀ, ਲੀਕ ਕੀਤਾ ਪੇਪਰ, ਉਹਨੂੰ 10 ਸਾਲ ਦੀ ਸਜ਼ਾ ਅਤੇ 10 ਕਰੋੜ ਦਾ ਜੁਰਮਾਨਾ ਹੋ ਸਕਦਾ। ਵੇਨੇ ਭਾਈ ਅੱਗੇ ਤੋਂ ਅੱਗੇ ਕੀ ਬਣਦਾ। ਲੰਘੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਸ ਪੰਜਾਬ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਅਤੇ ਬੈਰੀਕੇਡ ਤੋੜੇ ਗਏ ਆ, ਪਾਣੀ ਦੀਆਂ ਵਾਛੜਾਂ ਦੇ ਵਿੱਚੋਂ ਨਿਕਲ ਕੇ ਅਤੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਤੱਕ ਪਹੁੰਚ ਕੀਤੀ ਗਈ ਆ। ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਸਮਰਥਕ ਇਕੱਠੇ ਹੋ ਕੇ ਗਏ। ਪਹਿਲਾਂ ਉਹ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਫਿਰ ਉਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਵੱਲ ਵਧੇ ਆ। ਇਹਦਾ ਕਾਰਨ ਕੀ ਆ, ਉਹ ਕਿਉਂ ਵਧੇ ਆ, ਹੁਣ ਸਵਾਲ ਇਹ ਆ। ਮੰਗ ਉਹਨਾਂ ਦੀ ਇਹ ਆ ਜੀ ਕਿ ਅੰਮ੍ਰਿਤਪਾਲ ਸਿੰਘ ਦੇ ਉੱਤੋਂ ਹੁਣ NSA ਹਟ ਗਈ ਆ, ਉਹ ਲੋਕ ਸਭਾ ਦਾ ਮੈਂਬਰ ਆ, ਇੱਕ ਵਾਰ ਵੀ ਉਹਨੂੰ ਲੋਕ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਖਡੂਰ ਸਾਹਿਬ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵਿਚਰਨ ਦਾ ਮੌਕਾ ਨਹੀਂ ਮਿਲਿਆ। ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਜਾਂ ਉਹਨੂੰ ਜ਼ਮਾਨਤ ਮਿਲੇ ਤਾਂ ਜੋ ਉਹ ਆਪਣੇ ਖੇਤਰ ਦੇ ਵਿੱਚ ਵਿਚਰ ਸਕੇ। ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਪਹੁੰਚੇ ਆ, ਪੁਲਿਸ ਨੇ ਬੈਰੀਕੇਡ ਲਾ ਕੇ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਜਾਣ ਤੋਂ ਰੋਕਿਆ, ਪਰ ਉਹ ਰੁਕੇ ਨਹੀਂ। ਉੱਥੇ ਪਤਾ ਲੱਗਾ ਜੀ ਪਾਣੀ ਦੀਆਂ ਵਾਛੜਾਂ ਮਾਰੀਆਂ, ਪਰ ਉਹ ਰੁਕੇ ਨਹੀਂ। ਅਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਕਈ ਜਿਹੜੇ ਪ੍ਰਦਰਸ਼ਨਕਾਰੀ ਆ ਉਹ ਤਾਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਕਾਫੀ ਨੇੜੇ ਪਹੁੰਚ ਗਏ ਸੀ। ਫਿਰ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ। ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਗੱਲ ਕਹੀ ਆ ਕਿ ਇਸ ਪ੍ਰਦਰਸ਼ਨ ਨੂੰ ਅਸੀਂ ਸ਼ਾਂਤਮਈ ਹੀ ਰੱਖਣਾ, ਇਹਦੇ ਵਿੱਚ ਕੁਝ ਕੁ ਗਲਤ ਅਨਸਰ ਵਾੜ ਦਿੱਤੇ ਗਏ ਹਨ ਤਾਂ ਜੋ ਇਹ ਅੰਦੋਲਨ, ਇਹ ਪ੍ਰਦਰਸ਼ਨ ਬਦਨਾਮ ਹੋਵੇ। ਅਸੀਂ ਕੋਈ ਧੱਕਾ ਕਰਨ, ਅਸੀਂ ਕੋਈ ਗੁੰਡਾਗਰਦੀ ਕਰਨ, ਅਸੀਂ ਕੋਈ ਗਲਤ ਕੰਮ ਕਰਨ ਨਹੀਂ ਆਏ, ਅਸੀਂ ਸਿਰਫ ਆਪਦੀ ਫਰਿਆਦ ਲੈ ਕੇ ਆਏ ਵੀ ਸਾਡਾ ਕਸੂਰ ਕੀ ਆ, ਸਾਡੇ ਪੁੱਤ ਦਾ ਕਸੂਰ ਕੀ ਆ, ਉਹਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ, ਮੁੱਖ ਮੰਤਰੀ ਕੋਲੇ ਗੱਲ ਕਰਨ ਆਏ ਹਾਂ, ਅਸੀਂ ਇਹ ਧਰਨਾ ਦੇਣ ਆਏ ਹਾਂ, ਅਸੀਂ ਪ੍ਰਦਰਸ਼ਨ ਕਰਨ ਆਏ ਹਾਂ, ਅਸੀਂ ਘਿਰਾਓ ਕਰਨ ਆਏ ਹਾਂ। ਕਿਉਂ ਆਏ ਹਾਂ? ਕਿਉਂਕਿ ਅੰਮ੍ਰਿਤਸਰ ਦੇ ਅਤੇ ਪ੍ਰਸ਼ਾਸਨ ਦੇ ਵੱਲੋਂ ਲਿਖ ਕੇ ਦਿੱਤਾ ਜਾਂਦਾ ਕਿ ਭਾਈ ਜੇ ਕਿਤੇ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਤਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ। ਪਰ ਇਸ ਦੇ ਬਾਵਜੂਦ NSA ਜਿਹੜੀ ਉਹ ਹਟ ਗਈ ਆ, ਅਤੇ ਜਦੋਂ NSA ਹਟ ਗਈ ਆ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿੰਨੇ ਵੀ ਆ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੀ, ਉਹ ਤਾਂ ਸਾਰੇ ਹੁਣ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ 'ਚ ਆ, ਅਤੇ ਫਿਰ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਬੰਦਾ? ਕਹਿਣ ਦਾ ਭਾਵ ਇਹ ਜੀ ਕਿ ਵਾਰਸ ਪੰਜਾਬ ਦੇ ਧਿਰ ਇਸ ਵੇਲੇ ਸਰਗਰਮੀ ਨਾਲ ਵਿਚਰ ਰਹੀ ਆ। ਇਸ ਹਾਲਾਤ ਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਕਿ ਮੁਕਾਬਲਾ ਐਤਕੀ 3 ਕੋਣਾ ਬਣੂਗਾ ਕਿ 6 ਕੋਣਾ, ਕਿਉਂਕਿ ਇਸ ਵੇਲੇ ਅਕਾਲੀ ਦਲ ਬਾਦਲ ਠੰਡੀ ਮੱਠੀ ਕਾਰਗੁਜ਼ਾਰੀ ਵਾਲਾ, BJP ਇਹ ਗੱਲ ਕਹਿੰਦੀ ਵੀ ਇਕੱਲੇ ਚੋਣ ਲੜਾਂਗੇ, ਕਾਂਗਰਸੀਆਂ ਦੇ ਕੋਲ ਲੜਨ ਤੋਂ ਵਿਹਲ ਨਹੀਂ ਨਿਕਲਦੀ, ਆਮ ਆਦਮੀ ਪਾਰਟੀ ਕਿਹੜੀ ਸਾਡੀ ਬੱਲੇ ਬੱਲੇ ਆ ਅਤੇ ਵਾਰਸ ਪੰਜਾਬ ਦੇ ਧਿਰੇ ਗੱਲ ਕਰਨੀ ਜੀ ਕਿ ਅਸੀਂ ਐਤਕੀ ਆਪਦਾ ਮੁੱਖ ਮੰਤਰੀ ਬਣਾ ਲੈਣਾ ਅੰਮ੍ਰਿਤਪਾਲ ਸਿੰਘ ਸਾਡਾ ਮੁੱਖ ਮੰਤਰੀ ਚਿਹਰਾ ਸੋ ਵਕਤ ਦੱਸੂਗਾ ਬਣਦਾ ਕੀ ਆ ਪਰ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਧਿਰ ਸਰਗਰਮੀ ਨਾਲ ਵਿਚਰ ਰਹੀ ਹੈ ਹਾਲਾਂਕਿ ਇਹ ਗੱਲ ਬੜੀ ਸਾਫ਼ ਅਤੇ ਸਪਸ਼ਟ ਆ ਇਹਨਾਂ ਦਾ ਪੂਰੇ ਪੰਜਾਬ ਦੇ ਵਿੱਚ ਹਾਲੇ ਕੇਡਰ ਨਹੀਂ ਆ ਪਰ ਜਿਵੇਂ ਉਹ ਕੋਸ਼ਿਸ਼ਾਂ ਕਰ ਰਹੇ ਜਿਵੇਂ ਹਮਲੇ ਮਾਰ ਰਹੇ ਆ
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ
0: Crystal clear on your FM and HD radio 92.7 FM CKJS. This summer, look for the CKJS street team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS street team, sponsored by Vicar Automotive Group, Red River Co-op, and JD Sports in Polo Park and St. Vital Center, and presented by 92.7 FM CKJS.
2: ਲਹਿਰ ਦਾ ਪਤਾ ਕੋਈ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਇਹ ਬਣਨੀ ਕਿ ਨਹੀਂ ਬਣਨੀ ਪਰ ਜੇ ਆਮ ਆਦਮੀ ਪਾਰਟੀ ਦੇ ਪੱਖ 'ਚ ਲਹਿਰ ਬਣ ਸਕਦੀ ਆ ਜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਲਹਿਰ ਬਣ ਸਕਦੀ ਆ ਅਤੇ ਫਿਰ ਹੋ ਕੁਝ ਵੀ ਸਕਦਾ ਸੋ ਵੇਹਨੇ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵਰਕਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀ ਪੁਲਿਸ ਨੂੰ ਝਕਾਨੀ ਦਿੰਦੇ ਹੋਏ ਮੁੱਖ ਮੰਤਰੀ ਲਈ ਚੰਡੀਗੜ੍ਹ ਵਾਲੀ ਸੈਕਟਰ 2 ਸਰਕਾਰੀ ਕੋਠੀ ਤੋਂ 1 ਕਿਲੋਮੀਟਰ ਦੇ ਨੇੜੇ ਪਹੁੰਚ ਗਏ ਸਨ ਅਤੇ ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਹਾਈ ਅਲਰਟ 'ਤੇ ਹੋ ਗਈ ਅਤੇ ਤੁਰੰਤ ਰਿਜ਼ਰਵ ਫੋਰਸ ਮੰਗਵਾਈ ਗਈ ਚੰਡੀਗੜ੍ਹ ਪੁਲਿਸ ਨੇ ਸਖ਼ਤੀ ਵਿਖਾਉਂਦੇ ਹੋਏ ਮੁੱਖ ਮੰਤਰੀ ਕੋਠੀ ਦੇ ਨੇੜੇ ਪਹੁੰਚੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪ੍ਰਦਰਸ਼ਨਕਾਰੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਅਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਸੀ ਇਹ ਪ੍ਰਦਰਸ਼ਨਕਾਰੀ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠੇ ਹੋਏ ਉੱਥੋਂ ਪੈਦਲ ਅਤੇ ਗੱਡੀਆਂ ਦੇ ਜ਼ਰੀਏ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਵਧੇ ਮੋਹਾਲੀ ਦੀ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਦੇ ਬਾਰਡਰ ਤੱਕ ਜ਼ਰੂਰ ਨਾਲ ਗਈ ਇਸ ਦੌਰਾਨ ਮੋਹਾਲੀ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਕਿਤੇ ਨਹੀਂ ਰੋਕਿਆ ਪਰ ਚੰਡੀਗੜ੍ਹ ਬਾਰਡਰ ਤੱਕ ਜ਼ਰੂਰ ਲੈ ਗਈ ਜਦੋਂ ਪ੍ਰਦਰਸ਼ਨਕਾਰੀ ਮੋਹਾਲੀ ਤੋਂ ਚੰਡੀਗੜ੍ਹ ਦੇ ਵਿੱਚ ਸੈਕਟਰ 45 ਦੇ ਵਿੱਚ ਘੁਸੇ ਤਾਂ ਉੱਥੇ ਚੌਂਕ ਦੇ ਵਿੱਚ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ ਥੋੜ੍ਹੀ ਬਹਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਬੈਰੀਕੇਡਿੰਗ ਤੋੜ ਦਿੱਤੀ ਪੁਲਿਸ ਦੇ ਲਾਏ ਬੈਰੀਕੇਡ ਚੱਕ ਕੇ ਸੁੱਟ ਦਿੱਤੇ ਇਹ ਦੇਖ ਕੇ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਮਾਰੀਆਂ ਇੱਥੇ ਵੀ ਦੱਸਣਾ ਬਣਦਾ ਹੈ ਕਿ ਪ੍ਰਦਰਸ਼ਨਕਾਰੀ ਭੜਕ ਗਏ ਅਤੇ ਉਸ ਤੋਂ ਬਾਅਦ ਉਹ ਅੱਗੇ ਵਧਣ ਦੀ ਜ਼ਿੱਦ ਦੇ ਉੱਤੇ ਲੱਗੇ ਰਹੇ ਫਿਰ ਇਸ ਤੋਂ ਬਾਅਦ ਤਰਸੇਮ ਸਿੰਘ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ MLA ਦਾਖਾ ਮਨਪ੍ਰੀਤ ਇਆਲੀ ਨੇ ਸੈਕਟਰ 7-8 ਚੌਂਕ ਦੇ ਕੋਲ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਇਸ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਪਿੱਛੇ ਨਹੀਂ ਹਟੇ ਅਤੇ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਜਦੋਂ ਉਹ ਨੇੜੇ ਪਹੁੰਚ ਗਏ ਤਾਂ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਸਰਕਾਰ ਸਾਡੇ ਪ੍ਰੋਟੈਸਟ ਨੂੰ ਗਲਤ ਦਿਖਾਉਣਾ ਚਾਹੁੰਦੀ ਹੈ ਇਸ ਲਈ ਉਹਨੇ ਸਾਡੇ ਇਸ ਪ੍ਰਦਰਸ਼ਨ ਦੇ ਵਿੱਚ ਹੱਲਾ ਗੁੱਲਾ ਕਰਨ ਵਾਲੇ ਲੋਕ ਵਾੜੇ ਅਤੇ ਇਹੀ ਲੋਕ ਇਸ ਵੇਲੇ ਇਸ ਤਰੀਕੇ ਦੀਆਂ ਗਲਤ ਹਰਕਤਾਂ ਕਰ ਰਹੇ ਆ
5: ਮੈਡੀਕੇਅਰ ਕਲੀਨਿਕ ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ
2: ਇਸ ਖਬਰ ਦੇ ਉੱਤੇ ਟਿੱਪਣੀ ਕਰ ਲਿਆ ਦੋਸਤੋ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਜਿਸ ਤਰੀਕੇ ਦੇ ਨਾਲ ਵਾਰਸ ਪੰਜਾਬ ਦੇ ਧਿਰ ਸਰਗਰਮੀ ਨਾਲ ਵਿਚਰ ਰਹੀ ਆ ਸਾਨੂੰ ਆਸ ਸੀ ਕਿ ਇਸ ਤੋਂ ਵੱਧ ਸਰਗਰਮੀ ਨਾਲ ਬਾਦਲ ਧਿਰ ਵਿਚਰੂਗੀ ਉਹਨਾਂ ਨੂੰ ਇਸ ਵੇਲੇ ਵਿਚਰਨਾ ਚਾਹੀਦਾ ਸੀ ਪਰ ਉਹ ਪਤਾ ਹੀ ਨਹੀਂ ਕਿਹੜੇ ਕਾਰਨ ਆ ਬਿਲਕੁਲ ਠੰਡੇ ਮੱਠੇ ਆ ਸਰਗਰਮੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਧਿਰ ਆ ਗੈਰ ਸਰਗਰਮੀ ਦੇ ਵਿੱਚ ਇਸ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਆ ਉਹਦਾ ਕਾਰਨ ਨਹੀਂ ਪਤਾ ਅੰਮ੍ਰਿਤਪਾਲ ਸਿੰਘ ਦੀ ਧਿਰ ਦੇ ਵੱਲੋਂ ਲਗਾਤਾਰ ਵੱਖ ਵੱਖ ਥਾਵਾਂ ਦੇ ਉੱਤੇ ਆਪਦੇ ਉਮੀਦਵਾਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਆ ਜਿਵੇਂ ਕਿ ਪੰਜਾਬ ਦੇ ਖਾਸ ਕਰਕੇ ਮਾਝਾ ਖੇਤਰ ਦੇ ਵਿੱਚ ਤੇ ਉਹਨਾਂ ਨੇ ਆਪਣੇ ਉਮੀਦਵਾਰ ਲਗਭਗ ਅੰਦਰ ਖਾਤੇ ਤੈਅ ਕੀਤੇ ਪਏ ਆ। ਤੁਹਾਨੂੰ ਚੇਤੇ ਹੋਣਾ ਕੁਝ ਦਿਨ ਪਹਿਲਾਂ ਮਨਪ੍ਰੀਤ ਇਆਲੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇੱਕ ਪੇਸ਼ਕਸ਼ ਕੀਤੀ ਸੀ। ਉਹਨਾਂ ਨੇ ਕਿਹਾ ਸੀ ਜੀ ਕਿ ਮੇਰੇ ਵਾਲੀ ਸੀਟ ਯਾਨੀ ਕਿ ਦਾਖਾ ਵਾਲੀ ਸੀਟ 'ਤੇ ਬੀਬੀ ਖਾਲੜਾ ਚੋਣ ਲੜ ਲੈਣ ਅਤੇ ਮੈਂ ਅਤੇ ਸਾਡੀ ਪਾਰਟੀ ਦੇ ਸਾਰੇ ਹੀ ਸਮਰਥਕ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਜਿਤਾ ਕੇ ਭੇਜਾਂਗੇ।
5: ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਤੇ ਬੀਬੀ ਖਾਲੜਾ ਕੀ ਐਤਕੀ ਚੋਣਾਂ ਦੇ ਵਿੱਚ ਹਿੱਸਾ ਲੈਣਗੇ? ਕਿਉਂਕਿ ਪਿਛਲੀ ਵਾਰ ਜਦੋਂ ਆਪਾਂ ਜਾਣਦੇ ਕਿ ਖਡੂਰ ਸਾਹਿਬ ਤੋਂ ਉਹਨਾਂ ਨੇ ਚੋਣ ਲੜੀ ਸੀ ਅਤੇ ਉਦੋਂ ਉਹਨਾਂ ਨਾਲ ਭੈੜੀ ਕੀਤੀ ਗਈ ਸੀ, ਉਹਨਾਂ ਨੂੰ ਹਰਾ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਲਹਿਰ ਆ, ਕਿਉਂਕਿ ਸਤਲੁਜ ਫਿਲਮ ਆਈ ਆ, ਉਹਦੇ ਵਿੱਚ ਸੱਚ ਬਿਆਨ ਕੀਤਾ ਗਿਆ। ਸੋ ਵੇਨੇ ਕੀ ਬਣਦਾ, ਪਰ ਅੰਮ੍ਰਿਤਪਾਲ ਸਿੰਘ ਦੀ ਧਿਰ ਇਸ ਵੇਲੇ ਸਰਗਰਮੀ ਫੜੀ ਬੈਠੀ ਆ ਅਤੇ ਬਾਕੀ ਤਰ੍ਹਾਂ ਇਸ ਵੇਲੇ ਚੁੱਪ ਗੜੁੱਪਾ ਲੰਘੇ। ਕੱਲ੍ਹ ਕਾਂਗਰਸ ਵਿੱਚ ਫਿਰ ਕਲੇਸ਼ ਸਾਹਮਣੇ ਆਇਆ। ਵੈਸੇ ਕਾਂਗਰਸ ਦਾ ਅਤੇ ਕਲੇਸ਼ ਦਾ ਮੇਰਾ ਖਿਆਲ ਹੈ ਵੀ ਕੋਈ ਦੂਰੀ ਵਾਲਾ ਨਹੀਂ, ਨੇੜੇ ਦਾ ਹੀ ਸੰਬੰਧ ਆ, ਹਮੇਸ਼ਾ ਗੁੱਤ ਅਤੇ ਪਰਾਂਦੇ ਵਾਲਾ ਸੰਬੰਧ ਆ। ਭੁਪੇਸ਼ ਬਘੇਲ ਸਾਹਿਬ ਨੇ ਅੱਜ ਜਾਂ ਕੱਲ੍ਹ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਣਾ 10 ਦਿਨ ਦੇ ਲਈ। ਉਹਨਾਂ ਨੇ ਪੰਜਾਬ ਕਾਂਗਰਸ ਦੇ ਵਿੱਚ ਹਾਲਾਤ ਨੂੰ ਟੋਹ ਕੇ ਵੇਖਣਾ, ਹਾਲਾਂਕਿ ਉਹਨਾਂ ਦੇ ਟੋਹ ਕੇ ਵੇਖਣ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਹੁਣ ਹਾਲਾਤ ਇਹੋ ਜਿਹੇ ਹੈਗੇ ਆ। ਉਧਰੋਂ ਚਰਨਜੀਤ ਸਿੰਘ ਚੰਨੀ ਗਰੁੱਪ ਦੂਰੀ ਬਣਾਈ ਬੈਠਾ ਹਾਈਕਮਾਨ ਤੋਂ ਵੀ ਅਤੇ ਵੜਿੰਗ ਗਰੁੱਪ ਤੋਂ ਵੀ। ਲੰਘੇ ਕੱਲ੍ਹ ਇੱਕ ਪੋਸਟਰ ਬਹੁਤ ਵੱਡੇ ਪੱਧਰ 'ਤੇ ਵਾਇਰਲ ਹੋਇਆ ਸੀਗਾ ਵੀ ਫਰੀਦਕੋਟ ਚੱਲੋ। ਫਰੀਦਕੋਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਪਹੁੰਚੇ ਵੀ ਆ, ਸੰਬੋਧਨ ਵੀ ਕੀਤਾ। ਅਸਲ ਦੇ ਵਿੱਚ ਇੱਥੇ ਜਿਹੜਾ ਧਰਨਾ ਲਾਇਆ ਗਿਆ ਸੀ ਉਹਨੂੰ ਸੰਬੋਧਨ ਕੀਤਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਤੇ ਜਿਹੜਾ ਪੋਸਟਰ ਆ ਉਹ ਇਕੱਲੇ ਚੰਨੀ ਦਾ ਸੀਗਾ, ਇਹਦੇ ਉੱਤੇ ਕਿਸੇ ਹਾਈਕਮਾਨ ਦੇ ਨੇਤਾ ਦੀ ਫੋਟੋ ਨਹੀਂ ਸੀ ਅਤੇ ਨਾ ਹੀ ਕਾਂਗਰਸ ਦਾ ਜ਼ਿਕਰ ਸੀ। ਇਹਦੇ ਵਿੱਚ ਇਕੱਲੇ ਚੰਨੀ ਨੂੰ ਪੇਸ਼ ਕੀਤਾ ਗਿਆ ਸੀ, ਜਿਵੇਂ ਕਿ ਚੰਨੀ ਗਰੁੱਪ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਜੇ ਹਾਈਕਮਾਂਡ ਸਾਡੇ ਵੱਲ ਨਹੀਂ ਵੇਹਣੀ ਤਾਂ ਅਸੀਂ ਇਹਨਾਂ ਵੱਲ ਨਹੀਂ ਵੇਹਦੇ। ਅਸਲ ਦੇ ਵਿੱਚ ਕਾਂਗਰਸ ਦਾ ਧਰਨਾ ਇੱਥੇ 31 ਜੁਲਾਈ ਨੂੰ ਸੀ। ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਫਰੀਦਕੋਟ ਤੋਂ ਬੱਬੂ ਬਰਾੜ, ਜਿਹੜੇ ਕਿ ਸਰਦਾਰ ਅਵਤਾਰ ਸਿੰਘ ਬਰਾੜ, ਮਰਹੂਮ ਅਵਤਾਰ ਸਿੰਘ ਬਰਾੜ ਦੇ ਸਪੁੱਤਰ ਆ ਬੱਬੂ ਬਰਾੜ, ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਧਰਨਾ ਲੱਗਣਾ ਸੀਗਾ, ਪਰ ਇੱਥੇ ਚਰਨਜੀਤ ਸਿੰਘ ਚੰਨੀ ਹੋਰੀ ਪਹਿਲਾਂ ਹੀ ਧਰਨਾ ਲਾ ਗਏ, ਜਾਣੀ ਕਿ ਆਪਦਾ ਸੰਬੋਧਨ ਕਰ ਗਏ। ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ, ਸ਼ਾਇਦ ਜੇ ਮੈਂ ਗਲਤ ਨਾ

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: ਹਾਈ ਕਮਾਂਡ ਰਾਜਾ ਬੜਿੰਗ ਦੇ ਨਾਲ ਆ ਤੇ ਪੰਜਾਬ ਕਾਂਗਰਸ ਦਾ ਵੱਡਾ ਹਿੱਸਾ ਚਰਨਜੀਤ ਸਿੰਘ ਚੰਨੀ ਦੇ ਨਾਲ ਆ ਤੇ ਜਿਹੜੇ ਇਸ ਵੇਲੇ ਵਿਰੋਧੀ ਪਾਰਟੀਆਂ ਵਾਲੇ ਆ ਤੇ ਉਹ ਬਾਗੋ ਬਾਗ ਆ ਕਹਿੰਦੇ ਜੀ ਕਾਂਗਰਸ ਦਾ ਤਾਂ ਆਪਦਾ ਪਿੱਟ ਸਿਆਪਾ ਨਹੀਂ ਮੁੱਕਣਾ ਤੇ ਇਹਨੇ ਸਾਡਾ ਕੀ ਨੁਕਸਾਨ ਕਰਨਾ। ਸੋ ਜੇ ਕਾਂਗਰਸ ਚਾਹੁੰਦੀ ਆ ਕਿ ਪਿਛਲੀ ਵਾਰ ਦੀਆਂ 17-18 ਸੀਟਾਂ ਤੋਂ ਅਸੀਂ ਵਧੀਏ ਤੇ ਫਿਰ ਭਾਈ ਪਿਛਲੀ ਵਾਰ ਵਾਲੀਆਂ ਗਲਤੀਆਂ ਨਾ ਦੁਹਰਾਉਣ, ਪਰ ਜੇ ਉਹਨਾਂ ਨੇ ਸੋਚਿਆ ਵੀ ਭਾਈ 17-18 ਬਹੁਤ ਹੁੰਦੀਆਂ, ਕਿਤੇ ਖਾਧੀਆਂ ਪੀਤੀਆਂ ਮੁੱਕਦੀਆਂ ਨਹੀਂ ਤੇ ਉਨੀਆਂ ਕੀ ਆ ਜਾਣਾ ਬਹੁਤ ਵਧੀਆ, ਤੇ ਫਿਰ ਇਵੇਂ ਲੱਗੇ ਰਹਿਣਾ ਚਾਹੀਦਾ, ਪੂਰੀ ਮਿਹਨਤ ਕਰਨੀ ਚਾਹੀਦੀ ਇੱਕ ਦੂਜੇ ਦੀ ਮਿੱਟੀ ਪੱਟਣ ਦੇ ਲਈ। ਸੋ ਵੇਨੇ ਕੀ ਬਣਦਾ ਕਾਂਗਰਸ ਦਾ, ਪਰ ਇਸ ਵੇਲੇ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਅਵੱਲਾ ਜਾ। ਉੱਧਰ ਇਹ ਵੀ ਪਤਾ ਲੱਗਾ ਜੀ ਕਿ ਪੰਜਾਬ ਦਾ ਮੁੱਦਾ ਜਿਹੜਾ ਪੇਪਰ ਲੀਕ ਵਾਲਾ ਉਹ ਲੋਕ ਸਭਾ ਦੇ ਵਿੱਚ ਗੂੰਜਿਆ, ਬੀਬੀ ਬਾਦਲ ਨੇ ਚੁੱਕਿਆ। ਹਰਸਿਮਰਤ ਕੌਰ ਬਾਦਲ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਪ੍ਰੀਖਿਆਵਾਂ ਦੇ ਵਿੱਚ ਬੇਨਿਯਮਾਂ ਨਵੀਂ ਗੱਲ ਨਹੀਂ, ਲਗਾਤਾਰ ਇਹ ਵਧੀ ਜਾਂਦਾ ਤੇ ਇੱਥੇ ਕੇਂਦਰ ਦੀ ਸਰਕਾਰ ਨੂੰ ਗੌਰ ਕਰਨੀ ਬਣਦੀ ਹੈ ਪੰਜਾਬ ਦੇ ਵੱਲ। ਉੱਧਰ ਪਤਾ ਲੱਗਾ ਜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੌਣੀ ਦਰਜਨ ਤੋਂ ਵੱਧ ਵਾਰ ਹੁਣ ਤੱਕ ਪੰਜਾਬ ਦੇ ਵਿੱਚ ਪੇਪਰ ਲੀਕ ਵਾਲਾ ਮਾਮਲਾ ਹੋਇਆ। ਇੱਧਰ ਹੁਣ ਵੱਖ ਵੱਖ ਹੋਰ ਵਿਰੋਧੀ ਪਾਰਟੀਆਂ ਨੇ ਵੀ ਇਹੀ ਮੁੱਦਾ ਚੁੱਕਿਆ। ਸੋ ਵੇਨੇ ਹੈ ਕਿ ਪੇਪਰ ਲੀਕ ਵਾਲਾ ਮਾਮਲਾ ਪੰਜਾਬ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਕੱਟਦਾ, ਪਰ ਪੰਜਾਬ ਦੇ ਵਿੱਚ ਹੱਲਾ ਗੁੱਲਾ ਇਸ ਵੇਲੇ ਸਿਆਸਤ ਦੇ ਤੌਰ ਦੇ ਉੱਤੇ ਪੂਰਾ ਹੋ ਰਿਹਾ ਤੇ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੋਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ।
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ।
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।
3: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਘਰ ਚੌਥਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸਕ ਝਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆ ਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਭਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗਦ ਉਤਰ ਤਰੀਆ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੈ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗਉ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਧ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਣਾਗਤੀ ਹਰ ਨਾਮ ਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਟੂੰਡ ਟੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾ ਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਗੁਰ ਤੁਠੈ ਹਰ ਪਾਇਆ ਚੁਕੇ ਤਗ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸ਼ਾਹੋ ਹੈ ਸਿੱਖ ਦੇ ਹਰ ਰਾਸੇ ਧਨ ਧਨ ਵਣਜਾਰਾ ਵਣਜ ਹੈ ਗੁਰ ਸ਼ਾਹੋ ਸਾਬਾਸੇ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਤੁਰ ਲਿਖਤ ਲਿਲਾਟ ਲਿਖਾਸੇ ਸੱਚ ਸ਼ਾਹੋ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਭਾਂਡੈ ਤੁਦੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ ਕਿਆ ਕੋਈ ਕਰੈ ਵਿਚਾਰਾ ਜਨ ਨਾਨਕ ਹਰ ਬਖਸਿਆ ਹਰ ਭਗਤ ਭੰਡਾਰਾ ਹਮ ਕਿਆ ਗੁਣ।

0: பதி பாவாராம ஹார்த்தூடி நாய மேல் குவாய ஜனம மரண துக்கலாத்தே அந்தர்பார் சதா ஹதூரே பரமேஸ்வர பிரப சாத்தே மிட்டே துக் கல்யாண கீர்த்தன பஹர் ஜோன் நா பாவா பின்வந்த நானக குரு சரண தரிய அப்பனே பிரபாவா ஆசா சந்த் மஹல்லா பஞ்சவா கர் சௌத்தா ஏக் ஓங்கார் சத்குரு பிரசாத் ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤਿਆ ਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟ ਘਟੇ ਡੀਠਾ ਅੰਮ੍ਰਿਤੋ ਬੂਠਾ ਜਨ ਮਰਨ ਦੁਖ ਨਾਠੇ ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹਮੈ ਬਿਨਸੀ ਗਾਠੇ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਨਾ ਰਾਮ ਰਸ ਮਾਤੇ ਰਾਮ ਰਾਜੇ ਗੁਰਪੂਰੈ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰਜਾਮੀ ਆਵਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋਟ ਨਗਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚਾਤਕ ਜਾਚੈ ਬੂੰਦ ਜਿਉ ਹਰ ਪ੍ਰਾਣ ਆਧਾਰਾ ਰਾਮ ਰਾਜੇ ਮਾਲ ਖਜੀਨਾ ਸੁਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰ ਸਭ ਦੀ ਰੰਗਮਾਣੀ ਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਾ ਭਰਮ ਹੋ ਦੁਖ ਡਾਰਾ ਚਾਤਰਕ ਜਾ ਚੈ ਬੂੰਜਿਓ ਨਾਨਕ ਹਰ ਪਿਆਰਾ ਮਿਲੇ ਨਾਰਾਇਣ ਆਪਣੇ ਮਨੋਰਥੋ ਪੂਰਾ ਰਾਮ ਰਾਜੇ ਢਾਠੀ ਪੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨੇ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਘਨੇਰੇ ਪਤਤ ਪਾਵਨ ਸਾਧੂ ਧੂਰਾ ਹਰ ਮਿਲੇ ਨਾਰਾਇਣ ਨਾਨਕਾ ਮਨੋਰਥੋ ਪੂਰਾ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਲਝਿਓ ਅਲ ਕਮਲੇ ਬਾਸਨ ਮਾਹੇ ਮਗਨ ਇੱਕ ਖਿਨ ਪੀ ਨਾਹੇ ਟਰੈ ਖਿੰਨਾ ਹੇ ਟਰੀਐ ਪ੍ਰੀਤ ਹਰੀਐ ਸਿੰਗਾਰ ਹਵਰਸ ਅਰਪੀਐ ਜਹ ਦੁਖ ਸੁਣੀਐ ਜਮ ਪੰਥ ਭਣੀਐ ਤੈ ਸਾਧ ਸੰਗ ਨਾ ਡਰਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪ੍ਰਾਸ਼ਤ ਦੁਖ ਹਰੇ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਹਰਸਿਓ ਨਿਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈ ਸੀ ਮਛਲੀ ਨੀਰ ਇੱਕ ਖਿਨ ਪੀ ਨਾ ਧੀਰੇ ਮਨ ਐਸਾ ਨਿਹੋ ਕਰੇ ਹੋ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੇ ਮੈਂ ਹੋ ਹਰ ਪ੍ਰੀਤ ਕਰੀ ਜੈ ਹੋ ਮਨ ਦੀ ਜੈ ਤਲਾਈਐ ਚਿਤ ਮੁਰਾਰੀ ਮਾਨ ਨਾ ਕੀ ਜੈ ਸਰਨ ਭਰੀ ਜੈ ਦਰਸ਼ਨ ਕੋ ਬਲਿਹਾਰੀ ਗੁਰਸੋ ਪ੍ਰਸੰਨੇ ਮਿਲ ਨਾ ਵਿਛੁਨੇ ਤਨ ਦੇਂਦੀ ਸਹਿ ਸੁਨੇਹਾ ਕਉ ਨਾਨਕ ਸ਼ੰਤ ਅਨੰਤ ਠਾਕਰ ਕੇ ਹਰ ਸਿਉ ਕੀ ਜੈ ਨੇਹਾ ਮਨ ਐਸਾ ਨਿਹੋ ਕਰੇ ਹੋ ਚੱਕਵੀ ਸੂਰ ਸੁਨੇਹੋ ਚਿਤਵੈ ਆਸ ਘਣੀ ਕਦ ਨੀਅਰ ਦੇਖੀਐ ਕੋਕਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਦੀਜੈ ਇੱਕ ਰਾਤੀ ਕੇ ਹਬ ਪਾਹੁਣਿਆ ਆਪ ਕਿਆ ਰੰਗ ਲਾਇਓ ਮੋਹਰ ਚਾਇਓ ਨਾਂਗੇ ਆਵਣ ਜਾਵਣਿਆ ਥਿਰ ਸਾਧੂ ਸਰਣੀ ਪੜੀਐ ਚਰਣੀ ਅਬ ਟੂਟ ਸਮੋਹ ਜੋ ਕੀਤੀਐ ਕਹੋ ਨਾਨਕ ਛੰਦ ਦਿਆਲਪੁਰ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀਅਰ ਦੇਖੀਐ ਨਿਸਪੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਉਡਵੈ ਮਨ ਐਸੀ ਪ੍ਰੀਤ ਕੀ ਜੈ ਜੈਸੀ ਧਰਨ ਪਤਾਰ ਉਰਜੀ ਪਰੈ ਸਿਵੈ ਇਹੋ ਮਨ ਲਾਲ ਦੀ ਜੈ ਮਨ ਲਾਲੈ ਦੀ ਜੈ ਭੋਕਰੀ ਜੈ ਹਬ ਖੁਸ਼ੀਆਂ ਰੰਗਮਾਣੇ ਪਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੇ ਗੁਰਥੀਆ ਸਾਖੀ ਤਾਂ ਡਿਠਮੇ ਆਖੀ ਪਰ ਜਿਹਾ ਅਵਰ ਨਾ ਦੀਸੈ ਕਉ ਨਾਨਕ ਛੰਦ ਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਸ਼ੰਤ ਜਾਂ ਕਉ ਖੋਜੈ ਅਸੰਖ, ਮੁਨੀ ਅਨੇਕ ਤਪੇ, ਬ੍ਰਹਮੇ ਕੋਟਾ ਰਾਧੈ, ਗਿਆਨੀ ਜਾਪ ਜਪੇ, ਜਪ ਤਾਪ ਸੰਜਮ, ਕਿਰਿਆ ਪੂਜਾ, ਅਨਕ ਸੋਧਨ ਬੰਦਨਾ, ਕਰ ਗਵਨ ਬਸਦਾ, ਤੀਰਥ ਮੱਜਨ, ਮਿਲਨ ਕਉ ਨਿਰੰਜਨਾ, ਮਾਨੁਖ ਬਨ ਤਿਨ, ਪਸ਼ੂ ਪੰਖੀ, ਸਗਲ ਤੁਜੈ ਅਰਾਧ ਤੇ, ਦਿਆਲ ਲਾਲ ਗੋਬਿੰਦ ਨਾਨਕ, ਮਿਲ ਸਾਧ ਸੰਗਤ ਹੋਏ ਗਤੇ, ਕੋਟ ਬਿਸਨ ਅਵਤਾਰ, ਸੰਕਟ ਸੰਕਰ ਜਟਾ ਧਾਰ, ਚਾਹੈ ਤੁਜੈ ਦਿਆਰ, ਮੰਤਨ ਰੁਚਿਆ ਪਾਰ, ਅਪਾਰ ਅਗਮ ਗੋਬਿੰਦ ਠਾਕਰ, ਸਗਲ ਪੂਰਕ ਪ੍ਰਭ ਧਨੀ, ਸੁਰ ਸਿੱਧ ਗਣ ਗੰਧਰਵ ਧਿਆਵੈ, ਜਹ ਕਿਨਰ ਗੁਣ ਬਣੀ, ਕੋਟ ਇੰਦਰ ਅਨੇਕ ਦੇਵਾ, ਜਪਤ ਸੁਆਮੀ ਜੈ ਜੈਕਾਰ, ਅਨਾਥ ਨਾਥ ਦਇਆਲ ਨਾਨਕ, ਸਾਧ ਸੰਗਤ ਮਿਲੇ ਉਧਾਰ, ਕੋਟ ਦੇਵੀ ਜਾਂ ਕਉ ਸੇਵੈ, ਲਖਮੀ ਅਨਕ ਭਾਂਤ, ਗੁਪਤ ਪ੍ਰਗਟ ਜਾਂ ਕਉ ਆਰਾਧੈ, ਪੌਣ ਪਾਣੀ ਦਿਨ ਸਰਾਤ, ਨਖਿਅਤਰ ਸਸਿਅਰ ਸੂਰ ਧਿਆਵੈ, ਬਸਦ ਗਗਨਾ ਗਾਵੈ, ਸਗਲ ਖਾਣੀ ਸਗਲ ਬਾਣੀ, ਸਦਾ ਸਦਾ ਧਿਆਵੈ, ਸਿਮਰਤ ਪੁਰਾਣ ਚਤੁਰ ਬੇਦੈ, ਖੜ ਸ਼ਾਸਤਰ ਜਾਂ ਕਉ ਜਪਾਤ, ਪਤਿਤ ਪਾਵਨ ਭਗਤ ਵਛਲ, ਨਾਨਕ ਮਿਲੀਐ ਸੰਗ ਸਾਤ, ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ, ਅਨਜੰਤ ਜੋ ਸੇਵੈ, ਤੇਤੀ ਨੈ ਜਾਏ ਗਨੀ, ਅਵਗਤ ਅਗੰਤ ਅਥਾ ਠਾਕਰ, ਸਗਲ ਮੰਜੇ ਬਾਹਰਾ, ਸਰਬ ਜਾਚਕੇ ਇਕ ਦਾਤਾ, ਨੈ ਦੂਰ ਸੰਗੀ ਜਾਹਰਾ, ਵਸ ਭਗਤ ਥੀਆ ਮਿਲੇ ਜੀਆ, ਤਾਂ ਕੀ ਉਪਮਾ ਕਿਤ ਗਣੀ, ਇਹੋ ਦਾਨ ਮਾਨ ਨਾਨਕ ਪਾਏ, ਸੀਸ ਸਾਧੈ ਧਰ ਚਰਨੀ, ਆਸਾ ਮਹੱਲਾ ਪੰਜਵਾਂ ਸਲੋਕ, ਉਦਮ ਕਰ ਹੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੈ, ਦੁਖ ਦਰਦ ਭ੍ਰਮ ਜਾਏ, ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਐ, ਪੇਟਤ ਸਾਧੂ ਸੰਗ ਜੰਪੁਰ ਨੈ ਜਾਈਐ, ਦੁਖ ਦਰਦ ਨਾ ਪਵੇ ਆਪੈ, ਨਾਮ ਸਿਮਰਤ ਸਦ ਸੁਖੀ, ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ, ਕਿਰਪਾਲ ਦਇਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ, ਨਾਨਕ ਪੈਮ ਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨੈ ਅਲਸਾਈਐ, ਪਾਵਨ ਪਤਤ ਪੁਨੀਤ ਨਾਮ ਨਿਰੰਜਨਾ, ਪਰਮਾਂਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲਥਲ ਮਹੀਲ ਪੂਰਿਆ, ਇੱਕ ਨਿਮਖ ਜਾਂ ਕੈਰਦੈ ਵਸਿਆ, ਮਿਟੇ ਤਿਸੈ ਵਿਸੂਰਿਆ, ਆਗਾਧ ਬੋਧ ਸਮਰੱਥ ਸਵਾਮੀ, ਸਰਬ ਕਾ ਭਉ ਭੰਜਨਾ, ਨਾਨਕ ਪਿਅੰ ਪੈ ਚਰਨ ਜੰਪੈ, ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਮੋਹੇ ਆਸਰ ਤੋਂ ਚਰਨ ਤੁਮਾਰੀ ਸਰਨ ਸਿੱਧੇ, ਹਰ ਚਰਨ ਕਾਰਨ ਕਰਨ ਸਵਾਮੀ, ਪਤਿਤ ਉਧਰਨ ਹਰ ਹਰੇ, ਸਾਗਰ ਸੰਸਾਰ ਭਵੋ ਤਾਰ, ਨਾਮ ਸਿਮਰਤ ਬਹੁ ਤਰੇ, ਆਦਿ ਅੰਤ ਬੇਅੰਤ ਖੋਜੈ, ਸੁਨੀ ਉਧਰਨ ਸੰਤ ਸੰਗ ਬਿਦੇ, ਨਾਨਕ ਪਿਅੰ ਪੈ ਚਰਨ ਜੰਪੈ, ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਭਗਤ ਵਛਲ ਹੈ ਬਿਰਦ ਆਪ ਬਨਾਇਆ, ਜੈ ਜੈ ਸੰਤਾ ਰਾਧੈ ਤੈ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ, ਸਹਿ ਸੁਭਾਏ ਭਗਤ ਕਾਰਜ ਸਾਰਿਆ, ਆਨੰਦ ਹਰਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ, ਚਮਤਕਾਰ ਪ੍ਰਗਾ ਦੈ ਦਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਿਅੰ ਪੈ ਚਰਨ ਜੰਪੈ, ਭਗਤ ਵਛਲ ਹਰ ਬਿਰਦ ਆਪ ਬਨਾਇਆ, ਆਸਾ ਮਹੱਲਾ ਪੰਜਵਾਂ, ਥਿਰ ਸੰਤਨ ਸੁਹਾਗ ਮਰੈ ਨਾ ਜਾਵੇ, ਜਾਂ ਕੈ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕਰ, ਦੈ ਦਿਸਪੂਰਨ ਸਾ ਸਦਾ, ਪ੍ਰਾਣ ਪਾਤ ਗਤ ਮਤ ਜਾਤੇ, ਪ੍ਰੇ ਪ੍ਰੀਤ ਪ੍ਰੀਤਮ ਭਾਵੇ, ਨਾਨਕ ਵਖਾਣੈ ਗੁਰ ਭਜਨ ਜਾਣੈ, ਥਿਰ ਸੰਤਨ ਸੁਹਾਗ ਮਰੈ ਨਾ ਜਾਵੇ, ਜਾਂ ਕਉ ਰਾਮ ਪਤਾਰ ਤਾਂ ਕੈ ਅੰਧ ਘਣਾ, ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ, ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਣ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ, ਮਦਰ ਬਾਨੀ ਪ੍ਰਹਿਮਾਨੀ ਥਿਰ ਸੁਹਾਗ ਤਾਂ ਕਾ ਬਣਾ, ਨਾਨਕ ਵਖਾਣੈ ਗੁਰਬਚਨ ਜਾਣੈ, ਜਾਂ ਕੋ ਰਾਮ ਪਤਾਰ ਤਾਂ ਕੈ ਅੰਧ ਘਣਾ, ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਪੀਸੋ ਚਰਨ ਪਖਾਰ ਆਪ ਤਿਆਗੀਐ, ਤਜ ਆ ਮਿਟੈ ਸੰਤਾਪ ਆਪ ਨਹਿ ਜਾਣ ਆਈਐ ਸਰਨ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਾਜੋ ਦਾਸੀ ਕਰ ਜੋੜ ਦਿਨ ਰਹਿਣ ਜਾਗੀਐ ਨਾਨਕ ਵਖਾਣੈ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਉਹ ਸੇਵਾ ਲਾਗੀਐ ਜਾਂ ਕੈ ਮਸਤਕ ਭਾਗ ਉਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨਸਾ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਭਰਮ ਮੋਹ ਵਿਕਾਰ ਦੂਜਾ ਸਗਲ ਤਿਨੈ ਤਿਆ ਗਿਆ ਮਨ ਸਾਂਸ ਹੈ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੈ ਗੁਰਬਚਨ ਜਾਣੈ ਜਾਂ ਕੈ ਮਸਤਕ ਭਾਗ ਉਸੇ ਸੇਵਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ ਟੌਪ ਲਿੰਕ ਫਾਈਨੈਂਸ਼ੀਅਲ

ਫਰਾਈਡੇ ਦਾ ਅੱਜ ਦਾ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੋਵੇਗਾ। ਔਰ ਸਟੂਡੀਓ ਨੰਬਰ ਰਹਿਣਗੇ 204-780-8182-04-7804-8181, ਵਟਸਐਪ ਨੰਬਰ 204-463-0110-204-463-0110। ਸੋ ਰੇਡੀਓ ਧਮਾਲ ਦਾ ਅੱਜ ਦਾ ਪ੍ਰੋਗਰਾਮ ਖਾਸ ਰਹਿਣ ਵਾਲਾ ਗਾ। ਸੋ ਜਿਨ੍ਹਾਂ ਨੇ ਟਿਊਨ ਇਨ ਨਹੀਂ ਕੀਤਾ ਜਲਦੀ ਜਲਦੀ ਟਿਊਨ ਇਨ ਕਰ ਲਓ 92.7 FM ਦੇ ਉੱਤੇ। ਅੱਜ ਸਾਡੇ ਖਾਸ ਮਹਿਮਾਨ, ਟਿਕਟੋਕ ਵਾਲਿਆਂ ਨੂੰ ਤਾਂ ਪਤਾ ਚੱਲ ਗਿਆ ਗਾ ਅਸੀਂ ਕਿਸ ਮਹਿਮਾਨ ਦੀ ਗੱਲ ਕਰ ਰਹੇ ਹਾਂ। ਸੋ ਟਿਕਟੋਕ ਦੇ ਉੱਤੇ ਵੀ ਤੁਹਾਨੂੰ ਬੇਨਤੀ ਆ ਵੀ ਅੱਜ ਜਿਹੜੀਆਂ ਗੱਲਾਂ ਬਾਤਾਂ ਕਰੀਏ ਅਸੀਂ ਵੱਧ ਤੋਂ ਵੱਧ ਸਾਡੇ ਦਰਸ਼ਕ ਟਿਕਟੋਕ ਦੇ ਅਤੇ ਸਾਡੇ ਰੇਡੀਓ ਧਮਾਲ ਦੇ ਸਰੋਤੇ ਸੁਣ ਸਕਣ, ਦੇਖ ਸਕਣ। ਸੋ ਟਿਕਟੋਕ ਦੇ ਲਾਈਵ ਨੂੰ ਤੁਸੀਂ ਪਲੀਜ਼ ਸ਼ੇਅਰ ਕਰ ਦਿਓ। ਕੁਲਵੰਤ ਸਰਪੰਚ ਜੀ ਵੈਲਕਮ ਤੁਹਾਡਾ, ਔਰ ਸਤਿ ਸ਼੍ਰੀ ਅਕਾਲ ਬੁਲਾਉਣ ਦੇ ਲਈ ਧੰਨਵਾਦ ਆ ਤੁਹਾਡਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਵੀ ਟਿਕਟੋਕ ਲਾਈਵ ਦੇ ਉੱਤੇ ਜੁੜ ਰਹੇ ਹੋ ਤੁਹਾਨੂੰ ਬੇਨਤੀ ਆ, ਗੁਰੀ ਢਿੱਲੋਂ ਜੀ ਔਸਮ ਔਸਮ ਧੰਨਵਾਦ, ਜੋਬਨ ਜੀ ਵੈਰੀ ਨਾਈਸ ਧੰਨਵਾਦ, ਔਰ ਲਾਈਵ ਨੂੰ ਸ਼ੇਅਰ ਕਰ ਦਿਓ। ਕੁਲਵੰਤ ਸਰਪੰਚ ਜੀ ਸ਼ੁਕਰੀਆ ਤੁਹਾਡਾ, ਤੁਸੀਂ ਲਾਈਵ ਨੂੰ ਸ਼ੇਅਰ ਕੀਤਾ ਗਾ। ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜਾ ਲਾਈਵ ਨੂੰ ਤੁਸੀਂ ਸਾਂਝਾ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਦੀ ਜਿਹੜੀ ਲਿਸਟ ਆ ਉਹਨਾਂ ਨੂੰ ਵੀ ਅੱਜ ਦਾ ਪ੍ਰੋਗਰਾਮ ਸੁਣਨ ਨੂੰ ਮਿਲ ਜਾਵੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇਖਣ ਨੂੰ ਮਿਲ ਜਾਵੇ। 92.7 FM ਨੂੰ ਟਿਊਨ ਇਨ ਕਰਵਾ ਦਿਓ ਜਲਦੀ ਜਲਦੀ। 92.7 FM ਰੇਡੀਓ ਧਮਾਲ, 3 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿਣਾ ਅੱਜ।

0: ਕੌਰ ਸੰਧੂ ਜੀ ਕਹਿੰਦੇ ਬਿਗ ਫੈਨ ਆਫ ਸਾਡੇ ਅੱਜ ਦੇ ਮਹਿਮਾਨ ਜਿਹੜੇ ਕਿ ਕੈਨੇਡਾ ਦਾ ਪਹਿਲਾ ਸ਼ੋਅ ਵਿਨੀਪੈਗ ਦੇ ਵਿੱਚ ਕਰਨ ਜਾ ਰਹੇ ਨੇ ਕੱਲ੍ਹ ਨੂੰ, ਬਾਈ ਹਸਤਿੰਦਰ ਜੀ ਔਰ ਭਦੌੜ ਤੋਂ ਅਬਰੋਡ ਕਿਆ ਟੂਰ ਦਾ ਨਾਮ ਆ, ਔਰ ਕੱਲ੍ਹ ਨੂੰ ਇਹ ਸ਼ੋਅ ਹੋਣ ਵਾਲਾ ਗਾ ਅਤੇ ਸਾਡੇ ਅੱਜ ਦੇ ਮਹਿਮਾਨ ਨੇ ਹਸਤਿੰਦਰ ਬਾਈ, ਵੈਲਕਮ ਆ ਤੁਹਾਡਾ ਰੇਡੀਓ ਧਮਾਲ ਦੇ ਉੱਤੇ।
1: ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਥੈਂਕ ਯੂ।
0: ਕੀ ਹਾਲ ਨੇ ਜੀ?
1: ਬਹੁਤ ਵਧੀਆ ਵੀਰੇ, ਚੜ੍ਹਦੀ ਗੱਲ ਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ ਜੀ, ਕਿਵੇਂ ਹੋ ਜੀ? ਲੱਗਿਆ ਵੀ ਨਹੀਂ ਪੈਗ ਦੇ ਵਿੱਚ ਹੀ?
1: ਹਾਂਜੀ ਹਾਂਜੀ ਬਿਲਕੁਲ, ਜੀ ਵਾਲਾ ਕੋਈ ਮਸਲਾ ਹੈ ਨਹੀਂ ਵਾਲਾ,
0: ਜੀ ਜੀ ਲੱਗ ਜਾਂਦਾ ਹੈਗਾ ਯਾਰਾਂ ਦੋਸਤਾਂ 'ਚ, ਹੈ ਜੀ।
1: ਹਾਂਜੀ ਹਾਂਜੀ।
0: ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਹਸਤਿੰਦਰ ਬਾਈ, ਅਸੀਂ ਨਾਲ ਨਾਲ ਟਿਕਟੋਕ ਦੇ ਉੱਤੇ ਵੀ ਲਾਈਵ ਕੀਤਾ ਹੋਇਆ ਗਾ, ਤੇ ਤਾਂ ਕਿ ਤੁਹਾਨੂੰ ਚਾਹੁਣ ਵਾਲੇ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇਖ ਵੀ ਸਕਣ, ਰੇਡੀਓ ਦੇ ਉੱਤੇ ਸੁਣਨਗੇ ਤਾਂ ਜ਼ਰੂਰ, ਔਰ ਅੱਜ ਟਿਕਟੋਕ ਦੇ ਉੱਤੇ ਤੁਹਾਨੂੰ ਦੇਖ ਵੀ ਸਕਦੇ ਨੇ। ਤੁਹਾਡੇ ਬਹੁਤ ਸਾਰੇ ਫੈਨ ਨੇ ਅਤੇ ਮੇਰੀ ਬੇਨਤੀ ਆ ਤੁਹਾਡੇ ਫੈਨਾਂ ਨੂੰ ਵੀ ਕਿ ਅੱਜ ਦਾ ਪ੍ਰੋਗਰਾਮ ਆ ਜਿਹੜਾ ਉਹ ਟਿਕਟੋਕ ਲਾਈਵ ਦੇ ਉੱਤੇ ਸ਼ੇਅਰ ਜ਼ਰੂਰ ਕਰ ਦਿਓ। ਲਵ ਯੂ ਜੱਟਾ, ਹਸਤਿੰਦਰ ਵੀਰ ਸਾਫ਼ ਸੁਥਰੀ ਸਿੰਗਿੰਗ ਦੇ ਬਾਦਸ਼ਾਹ, ਤੁਹਾਨੂੰ ਇਹੋ ਜਿਹੇ ਕਮੈਂਟ ਚੰਗੇ ਜਿਹੜੇ ਮਿਲ ਰਹੇ ਨੇ, ਸੋ ਤੁਸੀਂ ਵੀ ਖੁਦ ਵੀ ਇੱਧਰਲੀ ਸਕਰੀਨ ਅਤੇ ਉੱਧਰਲੀ ਸਕਰੀਨ 'ਤੇ ਪੜ੍ਹ ਸਕਦੇ ਹੋ। ਅਤੇ ਵਿਨੀਪੈਗ ਦੇ ਵਿੱਚ ਆਇਆਂ ਨੂੰ 2 ਦਿਨ ਹੋ ਗਏ, ਪਰਸੋਂ ਆਏ ਜੀ?
1: ਹਾਂਜੀ ਹਾਂਜੀ ਵੀਰੇ,
0: ਘੁੰਮ ਫਿਰ ਹੋ ਗਏ,
1: ਘੁੰਮ ਫਿਰ ਲਈ ਨਹੀਂ, ਕੰਮ 'ਚ ਹੀ ਆ ਬਾਈ ਬਸ।
0: ਅੱਛਾ ਜੀ।
1: ਹਾਂਜੀ, ਐਤਕੀ ਜ਼ੋਰ ਲੱਗਿਆ ਹੋਇਆ
0: ਜੀ,
1: ਸਾਡਾ ਵੀ ਅਤੇ ਬਾਈ ਹੋਰਾਂ ਦਾ ਵੀ। ਕੋਸ਼ਿਸ਼ ਆ ਇੱਕ ਵਧੀਆ ਸ਼ੋਅ ਦੇਣ ਦੀ, ਤਾਂ ਕਰਕੇ ਬਸ ਘੁੰਮਣਾ ਫਿਰਨਾ ਤਾਂ ਚਲੋ ਚੱਲੀ ਜਾਂਦਾ ਨਾਲ ਨਾਲ।
0: ਪਹਿਲਾ ਸ਼ੋਅ ਆ ਬਾਈ, ਥੋੜ੍ਹਾ ਬਹੁਤ ਨਰਵਸਨੈਸ ਹੈਗੀ?
1: ਨਹੀਂ ਵੀਰੇ, ਸੱਚ ਓਨੀ ਨਹੀਂ, ਬਟ ਉਦਾਂ ਨੈਚੁਰਲੀ ਥੋੜ੍ਹੀ ਹੋ ਜਾਂਦੀ ਹੈ ਕਈ ਵਾਰੀ, ਪਰ ਵਧੀਆ ਮਿਹਨਤ ਹੁੰਦੀ ਹੈ ਜਿੱਥੇ ਉੱਥੇ ਫਿਰ ਘਬਰਾਹਟ ਹੁੰਦੀ ਨਹੀਂ ਕੋਈ ਬਾਲੀ।
0: ਹਾਂ, ਪ੍ਰੈਕਟਿਸ ਤੁਸੀਂ ਥੋੜ੍ਹੀ, ਵੈਸੇ ਤਾਂ ਪਰਫਾਰਮੈਂਸ ਦੀ ਪ੍ਰੈਕਟਿਸ ਹੈਗੀ ਹੈਗੀ ਹੈ, ਬਸ ਇੱਕ ਟੂਰ ਨੂੰ ਸ਼ੁਰੂਆਤ ਚੰਗੀ ਦੇਣੀ, ਉਹ ਫਿਕਰ ਆਉਂਦਾ?
1: ਨਹੀਂ ਨਹੀਂ, ਉਹ ਜ਼ਿੰਮੇਵਾਰੀ ਹੈ ਵੀਰੇ, ਕਿਉਂਕਿ ਬਹੁਤ ਸਾਰੀ ਟੀਮ ਦਾ, ਜਿਹੜੇ ਹੋਸਟ ਨੇ ਸਾਡੇ ਬਾਈ, ਉਹਨਾਂ ਦਾ ਵੀ, ਸਾਡਾ ਵੀ ਜ਼ੋਰ ਲੱਗਿਆ ਹੋਇਆ, ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਸ਼ੋਅ ਨੂੰ ਇੱਕ ਕੰਟਰੋਲ ਤਰੀਕੇ ਨਾਲ ਸਿਰੇ ਚੜ੍ਹਾਉਣ ਦੀ, ਤਾਂ ਕਿ ਵਧੀਆ ਹੋਵੇ ਸਾਰਾ ਕੁਛ, ਤਾਂ ਉਹ ਚੀਜ਼ ਥੋੜ੍ਹੀ ਹੈਗੀ ਹੈ, ਤਾਂ ਵਧੀਆ ਹੋਊ ਹੋਪਫੁਲੀ।
0: ਬਹੁਤ ਵਧੀਆ ਪ੍ਰਬੰਧ ਹੋਊਗਾ, ਮੈਂ ਤੁਹਾਨੂੰ ਇਸ ਗੱਲ ਦੀ ਸ਼ਿਓਰਟੀ ਦਿਵਾਉਣਾ ਗਾ, ਔਰ ਤੁਹਾਡੀ ਸਾਰੀ ਟੀਮ ਬਾਈ ਸਮਰੇਰੇ ਬੈਠੇ ਹੈਗੇ, ਚਲੋ ਕੈਮਰੇ ਤੋਂ ਪਾਸੇ ਨੇ, ਇਹ ਬਹੁਤ ਅਣਥੱਕ ਮਿਹਨਤ ਕਰਦੇ ਨੇ, ਔਰ ਕੋਈ ਵੀ ਸ਼ੋਅ ਹੋਵੇ ਆਪਣੇ ਵੱਲੋਂ ਇਹ ਕੋਈ ਕਸਰ ਨਹੀਂ ਛੱਡਦੇਗੇ, ਤੇ ਬਾਕੀ ਹਾਲ ਤੁਸੀਂ ਦੇਖ ਲਿਆ ਗਾ
1: ਕਿੱਡਾ
0: ਕਮਾਲ
1: ਗਿਆ ਸੀ ਉੱਥੇ।
0: ਹਾਂਜੀ,
1: ਬਹੁਤ ਵਧੀਆ ਹਾਲ ਆ। ਹਾਂਜੀ,
0: ਤੇ ਬਹੁਤ ਸਾਡੇ ਵਿਨੀਪੈਗ ਦਾ ਨਾ ਬਾਈ, ਉਹ ਟੌਪ ਦਾ ਹਾਲ ਆਗਾ, ਜਿਵੇਂ ਸਾਊਂਡ ਪੱਖੋਂ, ਜਿਵੇਂ ਉਹਦਾ ਜਿਹੜਾ ਇਨਵਾਇਰਮੈਂਟ ਆ, ਹਨਾ, ਤੇ ਬਾਕੀ ਤਾਂ ਚਲੋ ਸੈਟਿੰਗ ਆ, ਉਹ ਤੁਸੀਂ ਅੱਜ ਆਪਣੀ ਕਾਰ ਹੀ ਲੈਣੀ ਹੈਗੀ।
1: ਬਿਲਕੁਲ ਬਾਈ, ਹਾਂਜੀ।
0: ਸੋ ਬਹੁਤ ਸਾਰੇ ਤੁਹਾਡੇ ਫੈਨ ਜਿਹੜੇ ਤੁਹਾਨੂੰ ਮਿਲਦੇ ਨੇ, ਔਰ ਜਿਵੇਂ ਕਿ ਪਹਿਲਾਂ ਵੀ, ਹੁਣ ਵੀ ਮੈਨੂੰ ਹੈਰਾਨੀ ਹੁੰਦੀ ਹੈ, ਜਦੋਂ ਆਪਾਂ ਰੇਡੀਓ ਸ਼ੋਅ ਸ਼ੁਰੂ ਕਰਨਾ ਸੀਗਾ ਤੇ ਉਦੋਂ ਉਹ ਕਹਿੰਦੇ ਵੀ ਅਸੀਂ ਇੱਕ ਗਾਣਾ ਤੁਹਾਡਾ 30,000 ਵਾਰੀ ਸੁਣਿਆ ਬਾਈ, ਹਨਾ, ਕਮਾਲ ਨਹੀਂ ਗੱਲ, ਪੱਤੀਆਂ ਗਾਣਾ।
1: ਹਾਂਜੀ, ਬਾਈ ਨੂੰ ਕਿਹਾ ਕੋਈ ਪ੍ਰੂਫ ਮੰਗਾ ਕੇ ਉਹਨੂੰ ਸਨਮਾਨਿਤ ਕਰੀਏ ਆਪਾਂ।

0: ਗਿਆ, ਮੈਂ ਕਿਹਾ ਬਾਈ ਮਾੜਾ ਜਿਹਾ ਕਰਿਓ ਟੇਕ ਕੇਅਰ।
1: ਹਾਂਜੀ ਜ਼ਰੂਰ ਸਨਮਾਨਿਤ ਕਰਨਾ ਚਾਹੀਦਾ ਜੀ, ਅਤੇ 30,000 ਵਾਰੀ ਗਾਣਾ ਸੁਣਨਾ। ਸਮਰੇ ਬਾਈ ਤੁਹਾਡਾ ਮਾਈਕ ਆਉਣਾ ਜੀ, ਵੈਲਕਮ।
2: ਧੰਨਵਾਦ ਬਾਈ, ਬਹੁਤ ਬਹੁਤ
1: ਪਿਆਰ ਕਰ ਸਕਦਾ।
0: ਹਾਂਜੀ ਵੀਰੇ, ਮਿਲਦੇ ਰਹਿੰਦੇ ਨੇ ਵਧੀਆ ਸੁਣਨ ਵਾਲੇ, ਅਕਸਰ ਹੀ ਉਧਰ ਪੰਜਾਬ ਵੀ ਸ਼ੋਅਸ ਕਰਦੇ ਆ,
1: ਹਾਂਜੀ
0: ਇੱਥੇ ਵੀ,
1: ਹਾਂਜੀ
0: ਤਾਂ ਵਧੀਆ ਲੱਗਦਾ ਵੀਰੇ। ਉਹ ਪਿਆਰ ਹੀ ਹੁੰਦਾ ਸੁਣਨ ਵਾਲਿਆਂ ਦਾ, ਜਦੋਂ ਤੁਸੀਂ ਬਾਏ ਫੇਸ ਉਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਆ ਤਾਂ ਕਲਾਕਾਰ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹ।
1: ਸੋ ਇਸ ਤੋਂ ਬਿਨਾਂ ਜਿਵੇਂ ਜਿਵੇਂ ਬਾਈ ਨੇ 30,000, ਮੈਂ ਗੱਲ ਦੁਬਾਰਾ ਫਿਰ ਰਿਪੀਟ ਕਰਦਾ, ਕੋਈ ਖਾਸ ਕੋਈ ਯਾਦ ਹੋਵੇ ਵੀ ਯਾਰ ਉਹ ਅੱਜ ਤੱਕ ਬੰਦਾ ਮੇਰੇ ਯਾਦ ਆ ਯਾਰ, ਉਹ ਤਾਂ ਬੰਦੇ ਨੇ ਬਹੁਤ ਇਹੋ ਜਿਹੀ ਗੱਲ ਕਹੀ ਜਿਵੇਂ ਕੋਈ, ਜਾਂ ਮੈਨੂੰ ਤਾਂ ਪਤਾ ਨਹੀਂ ਹੁਣ ਕਿਹੋ ਜਿਹੀ ਹੋ ਸਕਦੀ, ਮਤਲਬ ਕੋਈ ਖਾਸ ਨਹੀਂ ਸਮਰੇ ਬਾਈ ਹੈ ਨਾ
0: ਸਾਲ 2 ਸਾਲ ਪਹਿਲਾਂ ਬਾਈ, ਜਿੱਦਾਂ ਮੈਨੂੰ ਨਾ ਕੋਈ ਇੰਸਟਾਗ੍ਰਾਮ 'ਤੇ ਕਿਸੇ ਨੇ, ਮੇਰੇ ਵੈਸੇ ਹੀ ਯਾਦ ਆ ਗਿਆ, ਹੋਰ ਤਾਂ ਕਈ ਗੱਲਾਂ ਨੇ, ਤਾਂ ਉਹਨਾਂ ਨੇ ਨਾ ਵੀਰੇ ਨੇ ਕਿਸੇ ਨੇ ਮੈਨੂੰ ਫੋਟੋ ਭੇਜੀ ਹੋਈ ਸੀ।
1: ਹਾਂਜੀ
0: ਉਹ ਹੈਗਾ ਸੀ ਇੱਕ ਜਿਵੇਂ ਆਪਣੇ ਜਨਮ ਸਰਟੀਫਿਕੇਟ ਦੀ ਨਾ ਫੋਟੋ ਸੀ, ਉਹਦੇ ਨਾਮ ਮੇਰਾ ਲਿਖਿਆ ਹੋਇਆ ਸੀਗਾ, ਡੇਟ ਉਹ ਸੀ 2024 ਦੀ ਸਮਥਿੰਗ, ਮੈਂ ਕਨਫਿਊਜ਼ ਜਿਹਾ ਹੋ ਗਿਆ। ਚਲੋ ਮੈਂ ਕਿਹਾ, ਮੈਂ ਬਾਈ ਇੱਦਾਂ ਮੈਂ ਕੁਐਸਚਨ ਮਾਰ ਗਿਆ ਭੇਜਤਾ
1: ਵੀ ਕੀ ਭੇਜਿਆ।
0: ਹਾਂ ਉਹ ਕਹਿੰਦਾ ਵੀਰੇ ਤੁਸੀਂ ਇੱਦਾਂ ਮੇਰੇ ਉਹ ਭਤੀਜਾ ਹੋਇਆ ਤੇ ਉਹਦਾ ਨਾਮ ਅਸੀਂ ਤੇਰੇ ਨਾਂ ਤੇ ਰੱਖਿਆ।
1: ਅੱਛਾ
0: ਤੇ ਉਹ ਚੀਜ਼ ਮੈਂ ਦੇਖੀ ਤਾਂ ਹੈਰਾਨੀ ਦੀ ਵੀ ਗੱਲ ਸੀ, ਖੁਸ਼ੀ ਦੀ ਵੀ ਗੱਲ ਸੀ, ਇਹ ਵੀ ਚਲੋ ਤਰੀਕਾ ਪਿਆਰ ਦਰਸਾਉਣ
2: ਦਾ, ਪਿਆਰ ਲੋਕਾਂ ਦਾ,
1: ਪਿਆਰ ਬਿਲਕੁਲ ਬਿਲਕੁਲ
0: ਇੱਕ ਬਲੈਸਿੰਗ ਫੀਲ ਹੁੰਦੀ ਹੈ।
1: ਬਿਲਕੁਲ ਜੀ, ਪਧੌੜ ਤੋਂ ਅਬਰੋਡ, ਇਹ ਨਾਮ ਕਿਵੇਂ ਸੋਚਿਆ ਤੁਸੀਂ, ਸੋਚਿਆ ਜਾਂ ਕਿਸੇ ਨੇ ਹੋਰ ਤੁਹਾਨੂੰ ਇਹ ਕਿਹਾ ਵੀ ਆਹ ਰੱਖਦੇ?
0: ਟੀਮ ਵਰਕ ਹੀ ਹੈ ਜੀ।
1: ਅੱਛਾ ਜੀ,
0: ਅਸੀਂ ਹਾਂ ਮੇਰੀ ਟੀਮ ਜਿੱਦਾਂ ਅਸੀਂ ਜੁੜੇ ਹੋਏ ਹਾਂ, ਸਿੰਕ ਕਰਦੇ ਹਾਂ ਇੱਕ ਦੂਜੇ ਨਾਲ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਇੱਦਾਂ ਦੀਆਂ ਚੀਜ਼ਾਂ ਨੇ ਜੋ ਸਾਨੂੰ ਰੀਪ੍ਰਜੈਂਟ ਕਰਦੀਆਂ ਨੇ, ਕੋਈ ਐਲਬਮ ਦਾ ਟਾਈਟਲ ਹੋ ਗਿਆ, ਟੂਰ ਦਾ ਹੋ ਗਿਆ,
1: ਹਾਂਜੀ,
0: ਤਾਂ ਉਹ ਸੋਚ ਕੇ ਰਲ ਮਿਲ ਕੇ ਡਿਸਕਸ ਕਰਕੇ ਰੱਖੀ ਦਾ। ਬਾਕੀ ਇਹਦੇ 'ਚ ਇੱਕ ਜਰਨੀ ਸ਼ੋਅ ਹੁੰਦੀ ਆ, ਤਾਂ ਟੂਰ ਲਈ ਬਹੁਤ ਸੂਟੇਬਲ ਸੀ ਨਾ, ਸਾਨੂੰ ਇਹੀ ਕੰਪਲੀਮੈਂਟ ਲੱਗੇ ਬਹੁਤ ਸੋਹਣਾ ਨਾ,
1: ਓਕੇ
0: ਰੀਪ੍ਰਜੈਂਟ ਕਰਦਾ ਇੱਕ ਆਰਟਿਸਟ ਦੀ ਜਰਨੀ ਨੂੰ।
1: ਹਾਂਜੀ, ਇਹ ਜਿਹੜਾ ਪਧੌੜ ਤੋਂ ਅਬਰੋਡ ਟੂਰ ਹੈ, ਇਹ ਬਾਈ ਇਕੱਲੇ ਕੈਨੇਡਾ ਦਾ ਹੀ ਹੈ ਜਾਂ ਇਸ ਤੋਂ ਬਾਅਦ ਹੋਰ ਵੀ?
0: ਹਾਂਜੀ, ਕੈਨੇਡਾ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ।
1: ਨਿਊਜ਼ੀਲੈਂਡ ਤੋਂ ਵੀ ਸਾਡੇ ਲਿਸਨਰ ਆ, ਦੇਖੋ
0: ਅੱਛਾ ਜੀ
1: ਸਾਡੇ ਨਾਲ ਉੱਥੇ ਇਸ ਟਾਈਮ 6 ਵਜੇ ਹੋਣੇ ਆ, ਤੇ 6 ਵਜੇ ਉੱਠ ਕੇ ਸਾਨੂੰ ਉਹ ਰੇਡੀਓ ਸੁਣਦੇ ਆ। ਆਹ ਦੇਸੀ ਯੂਜ਼ਰ ਤੁਸੀਂ ਪੜ੍ਹਦੇ ਹੋਵੋਗੇ, ਆਹ ਦੇਖੋ ਭਾਅ ਜੀ ਇਹਦੇ ਰੇਡੀਓ ਧਮਾਲ ਦੇ ਸਰੋਤਿਆਂ ਨੂੰ, ਇਹ ਨਿਊਜ਼ੀਲੈਂਡ ਵੀ ਤੁਹਾਡਾ ਜਿਹੜਾ ਹੈਗਾ ਸ਼ੋਅ ਹੋਵੇਗਾ, ਸੋ ਬਹੁਤ
0: ਬਿਲਕੁਲ।
1: ਇਸ ਤੋਂ ਬਾਅਦ ਜੀ?
0: ਹਾਂਜੀ, ਕੈਨੇਡਾ ਤੋਂ ਬਾਅਦ ਨਿਊਜ਼ੀਲੈਂਡ, ਆਸਟ੍ਰੇਲੀਆ।
1: ਠੀਕ ਹੈ ਜੀ, ਠੀਕ। ਉਹ ਵੈਸੇ ਤੁਸੀਂ ਭਦੌੜ ਨੂੰ ਨਾ ਕੋਈ ਬਖਸ਼ਿਸ਼ ਹੀ ਹੈ ਬਾਈ, ਪਤਾ ਨਹੀਂ ਕਿਉਂ ਹਨਾ, ਕਿੰਨੇ ਸਿੰਗਰ ਨੇ ਭਦੌੜ ਤੋਂ
0: ਜੀ,
1: ਔਰ ਇਹ ਕੋਈ ਤੁਹਾਡੇ ਉੱਥੇ ਕੋਈ ਉਸਤਾਦ ਰਹਿੰਦੇ ਸੀ ਜਿਹੜੇ ਤੁਸੀਂ ਸਾਰੇ ਉਹਨਾਂ ਕੋਲ ਟਿਊਸ਼ਨ ਪੜ੍ਹਦੇ ਸੀ, ਜਾਂ ਕਿਵੇਂ ਕੋਈ ਕਹਾਣੀ ਬਣੀ?
0: ਨਹੀਂ ਇੱਦਾਂ ਹੀ ਆ, ਥੋੜ੍ਹਾ ਮੇਰੇ ਖਿਆਲ ਇੱਕ ਟਾਈਮ ਹੈਗਾ ਸੀਗਾ ਭਦੌੜ 'ਤੇ, ਜਾਂ ਜਿੱਦਾਂ ਉੱਥੇ ਕੁਛ ਚੀਜ਼ਾਂ ਨੇ, ਅੰਗਰੇਜ਼ਾਂ ਵਾਲੇ ਦਾ ਸਕੂਲ ਵੀ ਉੱਥੇ ਕਾਫੀ ਪੁਰਾਣਾ, ਤਾਂ ਜਦੋਂ ਕੁਝ ਲਹਿਰਾਂ ਆਪਣੇ ਇੱਧਰ ਹੈਗੀਆਂ ਸੀ, ਐਕਟਿਵ ਸੀ ਆਪਣੇ ਬਰਨਾਲੇ ਦੇ ਵਿੱਚ, ਤੁਹਾਨੂੰ ਪਤਾ ਹੋਣਾ ਕਿ ਉੱਧਰ
1: ਹਾਂਜੀ
0: ਚੰਗੇ ਰੀਡਰ ਵੀ ਸੀ, ਲਿਖਣ ਵਾਲੇ ਵੀ ਸੀ
1: ਜੀ,
0: ਤਾਂ ਉਹਨਾਂ ਦਾ ਵਧੀਆ ਇੱਕ ਗਰੁੱਪ ਵੀ ਰਿਹਾ ਉੱਥੇ, ਜਿੱਦਾਂ ਓਮ ਪ੍ਰਕਾਸ਼ ਗਾਸੋ ਜੀ ਹੋ ਗਏ,
1: ਓਕੇ,
0: ਸੰਤ ਰਾਮ ਉਦਾਸੀ ਜੀ ਹੋ ਗਏ,
1: ਓਕੇ,
0: ਰਾਮ ਸਰੂਪ ਅਣਖੀ ਜੀ ਹੋ ਗਏ,
1: ਅੱਛਾ ਜੀ,
0: ਭਦੌੜ ਤੋਂ ਦਵਿੰਦਰ ਸਥਿਆਰਥੀ ਜੀ ਹੋ ਗਏ। ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਕੁਝ ਸ਼ਖਸੀਅਤਾਂ ਜਦੋਂ ਹੁੰਦੀਆਂ ਤਾਂ ਉਹਨਾਂ ਦਾ ਅਸਰ ਤਾਂ ਫਿਰ ਹੁੰਦੀ ਹੈ ਜੀ, ਥੋੜਾ ਮਿੱਟੀ 'ਚ ਕਹਿ ਲਓ, ਹਵਾ 'ਚ ਕਹਿ ਲਓ, ਤਾਂ ਉਹ ਇਨਫਲੂਐਂਸ ਰਿਹਾ ਸ਼ੁਰੂ ਤੋਂ, 60s-70s ਤੋਂ ਲੈ ਕੇ ਹੁਣ ਤੱਕ,
1: ਓਕੇ,
0: ਫਿਰ ਉਦਾਂ ਦੀ ਪਨੀਰੀ ਅੱਗੇ ਅੱਗੇ ਵੱਧਦੀ ਹੈ।
1: ਹਾਂਜੀ,
0: ਅਸੀਂ ਵੀ ਲਿਟਰੇਚਰ ਨਾਲ ਜੁੜੇ ਹੋਏ ਹਾਂ ਉਦੋਂ ਸਕੂਲ ਟਾਈਮ ਤੋਂ ਹੀ।
1: ਅੱਛਾ ਜੀ।
0: ਹਾਂਜੀ, ਜਿੱਦਾਂ ਇਨਕਲਾਬੀ ਗਾਣੇ ਹੋ ਗਏ, ਗਜ਼ਲਾਂ ਹੋ ਗਈਆਂ, ਡਾਕਟਰ ਜਗਤਾਰ ਸਾਹਿਬ ਦੀਆਂ, ਹੋਰ ਜਿਹੜੀਆਂ ਵਧੀਆ ਚੀਜ਼ਾਂ ਨੇ,
1: ਹਾਂਜੀ,
0: ਆਮ ਕਮਰਸ਼ੀਅਲ ਚੀਜ਼ਾਂ ਤੋਂ ਹਟ ਕੇ, ਤਾਂ ਉਹਨਾਂ ਦਾ ਟੱਚ ਰਿਹਾ ਸ਼ੁਰੂ ਤੋਂ ਹੀ, ਮਿਊਜ਼ਿਕ ਦਾ ਰਿਹਾ, ਜਿੱਦਾਂ ਉਹ ਏਰੀਏ ਦੇ ਵਿੱਚ ਵੀ ਜੀ, ਮਾਨਕ ਸਾਹਿਬ ਦਾ ਏਰੀਆ ਜੀ, ਉਹੀ ਹੈ, ਕੋਮਨ ਹੀ ਹੈ,
1: ਓਕੇ,
0: ਆਦਮਪੁਰੇ ਤੋਂ ਨਛੱਤਰ ਛੱਤਾ ਜੀ ਹੋ ਗਏ,
1: ਹਾਂਜੀ,
0: ਤਾਂ ਉਹ ਏਰੀਏ ਦਾ ਬਸ ਇੱਕ ਅਸਰ ਜਿਹਾ ਹੈਗਾ ਜੀ, ਮਿਊਜ਼ਿਕ ਨਾਲ ਵੀ ਜੁੜੇ ਹੋਏ ਆ, ਗੀਤਕਾਰੀ ਨਾਲ ਵੀ,
1: ਤੁਹਾਡੀ ਵੀ ਫੈਮਿਲੀ ਹਿਸਟਰੀ ਜੁੜਦੀ ਹੈ ਮਿਊਜ਼ਿਕ ਨਾਲ ਜਾਂ?
0: ਹਾਂਜੀ ਹਾਂਜੀ, ਮੇਰੇ ਫਾਦਰ ਸਾਹਿਬ ਉਹਨਾਂ ਨੇ ਗੀਤ ਲਿਖਦੇ ਰਹੇ ਨੇ, ਉੱਦਾਂ ਆਰਟਿਸਟਿਕਲੀ ਕਾਫੀ ਐਕਟਿਵ ਸੀਗੇ ਉਹ,
1: ਹਾਂਜੀ,
0: ਉੱਦਾਂ ਤਾਂ ਆਰਮੀ ਸੀਗੇ,
1: ਓਕੇ,
0: ਬਟ ਉਹਨਾਂ ਕਰਕੇ ਮੇਰੇ ਖਿਆਲ ਕਿ ਬਲੱਡ ਲਾਈਨ ਹੀ ਹੁੰਦੀ ਹੈ, ਕਦੇ ਕਦੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹਨਾਂ ਦਾ ਸੁਪਨਾ ਹੀ ਜੀ ਰਿਹਾ।
1: ਅੱਛਾ,
0: ਹਾਂਜੀ,
1: ਉਹਨਾਂ ਨੇ ਪ੍ਰੇਰਿਤ ਕੀਤਾ ਤੁਹਾਨੂੰ ਜਾਂ ਆਪ ਹੀ ਤੁਸੀਂ ਬਾਹਰੋਂ ਹੀ ਸ਼ੌਂਕ ਪਾਲ ਕੇ ਆਏ ਕਿ ਮੈਂ ਵੀ ਗਾਉਣ ਲੱਗਣਾ?
0: ਮਾਹੌਲ ਹੈਗਾ ਸੀਗਾ ਜੀ ਸਟਾਰਟ 'ਚ, ਉਹਨਾਂ ਨੇ ਮੈਨੂੰ ਕੀਤਾ ਪ੍ਰੇਰਿਤ, ਪਰ ਇੱਦਾਂ ਹੁੰਦਾ ਕਿ ਕਈ ਚੀਜ਼ਾਂ ਸਿਰਫ ਕਿਸੇ ਦੇ ਕਹਿਣ ਨਾਲ ਨਹੀਂ ਆਪਾਂ ਕਰਦੇ, ਸਮ ਟਾਈਮ ਜਦੋਂ ਤੁਸੀਂ ਅੱਗੇ ਵੱਧਦੇ ਹੋ, ਹੌਲੀ ਹੌਲੀ ਤੁਹਾਡਾ ਅੰਦਰੋਂ ਮਨ ਕਰਦਾ ਜਦੋਂ ਫਿਰ ਵਧੀਆ ਤਰੀਕੇ ਨਾਲ ਉਹ ਚੀਜ਼ ਹੁੰਦੀ ਹੈ ਤਾਂ ਮੇਰਾ ਬਸ ਹਾਈ ਸਕੂਲ ਜਾਣ ਤੋਂ ਬਾਅਦ ਫਿਰ ਕਾਲਜ ਬਰਨਾਲੇ ਉਹ ਹੌਲੀ ਹੌਲੀ ਚੀਜ਼ਾਂ ਮੇਰੇ ਅੰਦਰ ਡਿਵੈਲਪ ਹੋਣ ਲੱਗੀਆਂ ਤਾਂ ਮੈਨੂੰ ਲੱਗਿਆ ਕਿ ਹਾਂ ਮੈਨੂੰ ਇੱਧਰ ਹੀ ਜਾਣਾ ਚਾਹੀਦਾ
1: ਹਸਤਿੰਦਰ ਬਾਈ ਪਹਿਲਾਂ ਲਿਖਣ ਲੱਗਿਆ ਕਿ ਪਹਿਲਾਂ ਗਾਉਣ ਲੱਗੇ
0: ਨਹੀਂ ਮੈਂ ਗਾਉਣ ਹੀ ਲੱਗਿਆ ਬਾਈ
1: ਪਹਿਲਾਂ
0: ਹਾਂਜੀ
1: ਲਿਖਣ ਬਾਅਦ ਚ
0: ਹਾਂਜੀ ਲਿਖਣ ਬਾਅਦ ਚ ਲੱਗਿਆ
1: ਹੁਣ ਵੀ ਤੁਸੀਂ ਬਹੁਤ ਸਾਰੇ ਗਾਣੇ ਜਿਹੜੇ ਹੈਗੇ ਆ ਮਨਦੀਪ ਮਾਵੀ ਜਾਂ ਹੋਰ ਬਹੁਤ ਸਾਰੇ ਲੇਖਕ ਨੇ ਜਿਹੜੇ ਤੁਹਾਡੇ ਤੁਸੀਂ ਉਹਨਾਂ ਦੇ ਗਾਣੇ ਗਾਉਣੇ ਹੋ ਇੱਕ ਬਰਾੜ ਵੀ ਨੇ ਤੇ ਤੁਹਾਨੂੰ ਉਹਨਾਂ ਦੇ ਗਾਣੇ ਤੁਹਾਡੇ ਲਿਖਣ ਨਾਲੋਂ ਚੰਗੇ ਲੱਗਦੇ ਜਾਂ ਉੱਦਾਂ ਹੀ
0: ਨਹੀਂ ਇੱਦਾਂ ਜਿੱਦਾਂ ਇੱਕ ਥੋੜ੍ਹਾ ਹੋਮਵਰਕ ਹੁੰਦਾ ਜੀ ਹਰ ਇੱਕ ਕਲਾਕਾਰ ਦਾ ਜਿੱਦਾਂ ਹੁਣ ਲਿਖਣ ਵਾਲੇ ਵੀ ਪੜ੍ਹਦੇ ਨੇ ਜਿੰਨਾ ਉਹਨਾਂ ਨੇ ਲਿਖਿਆ ਹੁੰਦਾ ਉਦੋਂ ਕਈ ਗਾਣਾ ਕਈ ਗੁਣਾ ਯਾਦ ਉਹਨਾਂ ਨੇ ਪੜ੍ਹਿਆ ਹੁੰਦਾ
1: ਓਕੇ
0: ਗਾਉਣ ਵਾਲਿਆਂ ਦਾ ਵੀ ਮੈਨੂੰ ਲੱਗਦਾ ਇੱਦਾਂ ਹੁੰਦਾ ਕਿ ਜਿੰਨਾ ਮੈਨੂੰ ਲੱਗਦਾ ਕਿ ਮੈਂ ਜੇ 15 ਸਾਲ ਗਾਇਆ ਤਾਂ 30-32 ਸਾਲ ਮੈਂ ਉਦੋਂ ਪਹਿਲਾਂ ਸੁਣਿਆ ਲਿਸਨਿੰਗ
1: ਅੱਛਾ ਜੀ
0: ਤਾਂ ਉਹ ਚੀਜ਼ ਹੀ ਮੈਟਰ ਕਰਦੀ ਹੈ ਕਿ ਜਿੱਦਾਂ ਦੀ ਤੁਹਾਡੀ ਇਨਪੁੱਟ ਰਹਿੰਦੀ ਹੈ ਫਿਰ ਉੱਦਾਂ ਤੁਸੀਂ ਕੰਟੈਂਟ ਚੂਜ਼ ਕਰਦੇ ਹੋ ਤੁਹਾਨੂੰ ਥੋੜ੍ਹੀ ਅਕਲ ਆ ਜਾਂਦੀ ਹੈ ਕਿ ਕੀ ਤੁਹਾਡੇ ਲਈ ਚੀਜ਼ ਵਧੀਆ ਕਿ ਨਹੀਂ ਵਧੀਆ
1: ਵੀ ਤੁਸੀਂ ਇਹ ਨਹੀਂ ਜਦ ਕਰਦੇ ਕਿ ਮੈਂ ਤਾਂ ਆਪਦੇ ਲਿਖੇ ਗਾਉਣੇ ਆ
0: ਨਹੀਂ ਨਹੀਂ ਮੇਰਾ ਲਿਖਣ ਦਾ ਇੱਦਾਂ ਜੀ ਕਿ ਬਸ ਮੇਰੀ ਥੋੜ੍ਹੀ ਆਪਦੀ ਰੂਹਦਾਰੀ ਜੀ ਲਿਖਣ ਦੀ ਮਨ ਕੀਤਾ ਕਦੇ ਕੋਈ ਖਿਆਲ ਆਇਆ ਤਾਂ ਲਿਖ ਲਿਆ ਨਹੀਂ ਕੋਈ ਇੱਦਾਂ ਮਸਟ ਨਹੀਂ ਹੈਗਾ ਕਿ ਮੈਂ ਲਿਖਣੀ ਲਿਖਣਾ ਹਾਂਜੀ
1: ਠੀਕ ਹੈ ਜੀ ਇੱਕ ਪਿੰਡ ਸਾਡੇ ਦਾ ਮੁੰਡਾ ਤੁਸੀਂ ਲਿਖਿਆ
0: ਹਾਂਜੀ ਉਹ ਮੈਂ ਲਿਖਿਆ ਸੀ
1: ਦੁਬਾਰਾ ਲਿਖੂਗਾ ਉਹਦੇ ਨਾਲ ਦਾ ਕੋਈ
0: ਕਰਾਂਗੇ ਕੋਸ਼ਿਸ਼ ਜ਼ਰੂਰ ਹਾਂਜੀ
1: ਲਿਖਿਆ ਹੋਊਗਾ ਕੋਈ ਕਿ ਨਹੀਂ
0: ਹਾਂਜੀ ਕੁਛ ਕੁ ਗਾਣੇ ਹੈਗੇ ਨੇ ਕੁਛ ਕੁ ਖਿਆਲ ਹੈਗੇ ਨੇ
1: ਅੱਛਾ
0: ਹੋਪਫੁਲੀ ਆਹ ਥੋੜ੍ਹੇ ਇਹ ਸਾਲ ਤੇ ਪਿਛਲਾ ਸਾਲ ਥੋੜ੍ਹਾ ਜ਼ਿਆਦਾ ਬਿਜ਼ੀ ਸੀ ਕਾਫੀ ਚੀਜ਼ਾਂ ਦੇ ਵਿੱਚ ਇਸ ਸਾਲ ਵੀ ਟੂਰ ਕਰਕੇ
1: ਹਾਂਜੀ
0: ਤਾਂ ਥੋੜ੍ਹਾ ਥੋੜ੍ਹਾ ਜਿਹਾ ਫ੍ਰੀ ਸਮਾਂ ਜਿਹਾ ਹੋਪਫੁਲੀ
1: ਜੀ ਤਾਂ ਕਰਦਾ ਹੋਊ ਤੁਹਾਡਾ ਵੀ ਹਨਾ ਉਹ ਤਾਂ
0: ਹਾਂ ਇਹ ਤਾਂ ਕੀੜਾ ਜਿਹਾ ਕੱਢਦੇ ਰਹੀ ਤਾਂ ਕੁਛ ਨਾ ਕੁਛ ਲਿਖਦੇ
1: ਨਹੀਂ ਮਤਲਬ ਉਹਦੇ ਵਰਗਾ ਤਾਂ ਉਹ ਤਾਂ ਬਈ ਇੱਕ ਕਹਿ ਲਓ ਬਈ ਮੈਨੂੰ ਤਾਂ ਉਹਨੂੰ ਸ਼ਬਦ ਹੀ ਨਹੀਂ ਦੇ ਸਕਦੇ ਆਪਾਂ ਉਹ ਗਾਣੇ ਨੂੰ
0: ਹਾਂਜੀ ਲਾਸਟ ਟਾਈਮ ਵੀ ਆਪਾਂ ਬੈਠੇ ਤੁਹਾਡੇ ਰੇਡੀਓ ਤੇ ਗੱਲ ਹੋਈ ਸੀ ਉਸ ਗਾਣੇ ਬਾਰੇ
1: ਹਾਂ
0: ਜਿੱਥੇ ਵੀ ਜਾਈਦਾ ਮੈਚੋਰ ਆਡੀਅੰਸ ਗੱਲ ਕਰ ਦੂਈ ਉਸ ਗੀਤ ਦੀ
2: ਸਪੈਸ਼ਲ ਆਪਾਂ ਬਾਈ ਨੂੰ ਰਿਕੁਐਸਟ ਕੀਤੀ ਹੈ ਵੀ ਇਹ ਗਾਣਾ ਬਾਈ ਕਹਿੰਦੇ ਹੈਗੇ ਲਿਸਟ 'ਚ ਆਪਣੇ
1: ਇਹ ਗਾਉਣਾਗਾ ਲਾਈਵ ਦੇ ਵਿੱਚ
0: ਹਾਂਜੀ ਜ਼ਰੂਰ ਜ਼ਰੂਰ
1: ਇੱਕ ਮੈਨੂੰ ਚਲੋ ਬਾਕੀ ਗਾਉਣ ਵਾਲਾ ਪਾਸਾ ਤਾਂ ਹੈਗਾ ਹੀ ਆ ਭਦੌੜ ਕੋਈ ਵੈਦ ਵੀ ਵੱਧਦਾ ਤੁਹਾਡੀ ਯਾਦਾਸ਼ਤ ਕਿਵੇਂ ਇੰਨੀ ਵੱਧਦਾ ਕਿਵੇਂ ਕਿਹੜੀ ਪੰਜੀਰੀ ਖਾਂਦੇ ਹੋ
0: ਸਾਰਾ ਕੁਛ ਹੈਗਾ ਜੀ ਉੱਥੇ ਡਾਕਟਰ ਵੀ ਵਧੀਆ ਨੇ
1: ਅੱਛਾ
0: ਆਹੀ ਹਾਂ
1: ਕੋਈ ਮਾੜਾ ਮੋਟਾ ਸਾਨੂੰ ਵੀ ਦੇ ਕੇ ਜਾਇਓ ਕੈਪਸੂਲ
2: ਪਾਣੀ ਲਿਆ ਦਾਂਗੇ ਉੱਥੋਂ ਭਦੌੜ ਤੋਂ
0: ਤੁਸੀਂ ਦੱਸਿਆ ਤਾਂ ਹੈਗਾ ਹੁਣ ਤੁਸੀਂ ਪਹੁੰਚ ਰਹੇ ਹੁਣ ਕਿਉਂ ਤੁਹਾਡੇ ਰੇਡੀਓ ਤੇ ਕੈਮਰਾ ਰਿਵੀਲ ਕਰਨਾ ਹੈ ਤੁਸੀਂ ਕੀ ਕਰ ਰਹੇ ਹੋ
2: ਸਹੀ ਗੱਲ ਆ
0: ਨਹੀਂ ਸਾਡਾ ਤੁਹਾਡਾ ਵਾਹ ਪਈ ਜਾਣਾ ਉੱਥੇ
1: ਸਾਡਾ ਭਦੌੜ ਦੇ ਬਹੁਤ ਬੰਦਿਆਂ ਨਾਲ ਵਾਹ ਹੁਣ ਵੀ ਬਾਈ
2: ਗੋਨ ਦੇ ਚੱਕਰ ਜੀ ਕੰਮ ਕਰਨਾ ਬਾਈ ਉਹ ਆਨਲਾਈਨ ਵਾਸਤੇ
1: ਅਸੀਂ ਵੀ ਹਾਂ ਮੈਂ ਵੀ ਕਿਹਾ ਵੀ ਹੌਲੀ ਹੌਲੀ ਉੱਥੇ ਕੋਈ ਚੀਜ਼ ਲਈਏ ਫਿਰ ਉੱਥੇ ਖਬਰਾਂ ਸਾਨੂੰ ਵੀ ਕੋਈ ਸੋਨਾ ਹੀ ਆ ਜੇ ਚਲੋ
0: ਲੱਗੂਗਾ ਪਾਣੀ ਹੌਲੀ ਹੌਲੀ
2: ਬਖਸ਼ ਮਿਲ ਜੇ ਹਾਂ
1: ਹਾਂਜੀ ਸੋਨਾ ਹੀ ਆ ਜੂਗਾ
0: ਤੁਹਾਡੇ ਨਾਂ ਦੇ ਉੱਤੇ ਮੋਟਰ ਹੋਈ ਫਿਰ ਤੁਹਾਡੇ ਨਾਲ ਤੁਹਾਨੂੰ ਪਾਣੀ ਲੱਗੂਗਾ
2: ਸਹੀ ਗੱਲ ਆ
1: ਸਹੀ ਗੱਲ ਆ ਬਾਈ ਚਲੋ ਐਂ ਹੋ ਜੇ ਤੇ ਇੱਧਰ ਬਹੁਤ ਸਾਰੇ ਸਾਡੇ ਕਮੈਂਟ ਸੁਣਾ ਦਿਓ ਬਾਈ ਇੱਕ ਪਿੰਡ ਸਾਡੇ ਦਾ ਮੁੰਡਾ ਬਾਈ ਜ਼ਰੂਰ ਸੁਣਾਉਣਗੇ ਬਾਈ ਜੇ ਕਹਿ ਹੀ ਰਹੇ ਨੇ ਤੇ ਹੱਸਦੇ ਹੀ ਰਹਿੰਦੇ ਹਾਂ ਸੁਣਾ ਦਿਓ ਜੀ ਇਹ ਵੀ ਗਾਣਾ ਕਮਾਲ ਆ ਮਤਲਬ ਕਿਹੜੇ ਗਾਣੇ ਦਾ ਨਾਂ ਲਈਏ ਵੀ ਮੈਂ ਕਹਿੰਦਾ ਤੁਹਾਡੀ ਐਲਬਮ ਆ ਜਿਹੜੀ ਇਹ ਵਾਕਈ ਬੰਬ ਆ
0: ਥੈਂਕ ਯੂ
1: ਜਿਹੜੀ ਵੀ ਤੁਹਾਡੀ ਸਾਡੀਆਂ ਗੱਲਾਂ ਹੁਣ ਤੇ ਸਾਡੀਆਂ ਗੱਲਾਂ 2 ਵੀ ਹੋ ਗਈ ਹਨਾ ਜੀ
0: 3 ਵੀ ਹੋ ਗਈ
1: 3 ਵੀ ਹੋ ਗਈ ਜੀ ਤੇ ਜਿਹੜਾ ਵੀ ਗਾਣਾ ਤੁਸੀਂ ਸੁਣ ਲਓ ਤੇ ਐਡਾ ਕਮਾਲ ਦਾ ਮੈਂ ਉਹ ਜਿਵੇਂ ਛੋਟੇ ਬਾਦਲ ਵਾਲੀ ਗੱਲ ਕੀਤੀ ਆ ਉਹ ਕਿਵੇਂ ਪ੍ਰੇਰਿਤ ਸੀਗੇ ਜੀ
0: ਉਹ ਲਿਖੀ ਹੋਇਆ ਸੀ ਵੀਰੇ ਆਪਣੇ ਦੋਸਤ ਨੇ ਕਾਫੀ ਚੰਗੇ ਉਹਨਾਂ ਨੇ ਲਿਖਿਆ ਹੋਇਆ ਸੀ ਗਾਣਾ
1: ਅੱਛਾ
0: ਐਜ਼ ਇਟ ਇਜ਼ ਮੈਨੂੰ ਵੀ ਠੀਕ ਲੱਗਾ ਚਲੋ ਗਾਦਾ ਕੁਝ ਕਟੋੜ ਕੇ ਜੇ ਹੁੰਦੇ ਹੀ ਆ ਸ਼ੁਰੂ ਤੋਂ ਕਈ ਗਾਣਿਆਂ 'ਚ
1: ਹਾਂਜੀ
0: ਚੱਲਦੇ ਰਹਿੰਦੇ ਨੇ
1: ਫਿਰ ਆਇਆ ਨਹੀਂ ਫੋਨ ਤੁਹਾਨੂੰ ਛੋਟੇ ਬਾਦਲ ਸਾਹਿਬ ਦਾ
0: ਨਹੀਂ ਹੋਈ ਨਹੀਂ ਗੱਲ ਮੇਰੀ ਖਾਸ
1: ਕੋਈ ਵੀ ਹੋਵੇ ਦੱਸ ਦਿੰਦੇ ਹੋਗੇ ਹਾਂਜੀ
0: ਬਸ ਇੱਧਰ ਹੀ ਵੱਧ ਰਹਿੰਦਾ ਖਿਆਲ
1: ਅੱਛਾ ਜੀ
0: ਕੰਮ ਵੱਲ ਬਾਕੀ ਤਾਂ ਚਲੋ
1: ਤੇ ਜਿਵੇਂ ਕੋਈ ਬਜ਼ੁਰਗ ਯਾਦ ਕਰਦਾ ਇੱਕ ਕੋਠੀ 'ਚ ਪੈ ਕੇ ਸਤੀਰੇ ਨੂੰ ਹਨਾ ਮੋਟਾ ਬਾਲਾ ਜਿਹੜਾ ਹੁੰਦਾ ਸੀ ਵੱਡਾ ਤੇ ਉਹ ਕਮਾਲ ਬਾਈ
0: ਹਾਂਜੀ ਹਾਂਜੀ ਬਾਈ ਉਹ ਵੀ ਗੀਤ ਤੇਰੀ ਦੀਦ ਮੇਰੇ ਲਈ ਹਾਣ ਦੀ ਜਿਵੇਂ ਰੱਬ ਦਾ ਨਾਮ ਫਕੀਰਾਂ ਨੂੰ ਵਧੀਆ ਬਹੁਤ ਪਿਆਰ ਮਿਲਿਆ ਉਸ ਗੀਤ ਨੂੰ ਵੀ
1: ਸਾਡੇ ਉਹ ਸੱਟਾਂ ਵੱਜੀਆਂ ਜਿਹੜੀਆਂ ਦੀ ਕੋਈ ਦਵਾਈ ਨਹੀਂ ਮਿਲਦੀ ਪੱਟੀਆਂ ਨਹੀਂ ਹੁੰਦੀਆਂ ਹੈ
0: ਜੀ
1: ਸੋ ਸਮਰੇ ਬਾਈ
2: ਹਾਂਜੀ ਵੀਰੇ
1: ਕੀ ਹਾਲ ਨੇ ਤੁਹਾਡੇ
2: ਬਹੁਤ ਬਹੁਤ ਵਧੀਆ ਭਰਾ
1: ਹਾਂਜੀ ਗੱਲਾਂ ਇੰਜੋਏ ਕਰ ਰਹੇ ਹੋ ਕਿ ਤੁਸੀਂ ਕੋਈ ਕਰੋਗੇ ਸਵਾਲ ਕੋਈ
2: ਨਹੀਂ ਨਹੀਂ ਬਾਈ ਦੀਆਂ ਗੱਲਾਂ ਇੰਜੋਏ ਕਰ ਰਹੇ ਹਾਂ ਬਾਈ ਨੂੰ ਪੁੱਛੋ ਸਵਾਲ ਅੱਜ ਤੁਸੀਂ ਜਿਹੜੇ ਪੁੱਛਣੇ ਆ
1: ਬਿਲਕੁਲ ਕੌਰ ਜੀ ਕਹਿ ਰਹੇ ਨੇ ਭਾਅ ਜੀ ਸ਼ੋਅ ਤੇ ਰੁਮਾਲ ਲੈ ਕੇ ਆਈਏ ਕਿ ਐਵੇਂ ਹੀ ਆ ਜਾਈਏ ਇਹ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਉੱਥੋਂ ਰੋਕ ਕੇ ਜਾਵਾਂਗੇ ਜਾਂ ਕਿ ਇਹੀ ਮਤਲਬ ਹੋਇਆ ਹਨਾ
0: ਹਾਂਜੀ
1: ਮਤਲਬ ਕਿਉਂਕਿ ਗਾਣੇ ਤੁਹਾਡੇ ਹਰ ਟਚਿੰਗ ਨੇ ਦਿਲ ਨੂੰ ਛੂਹਦੇ ਨੇ
0: ਥੈਂਕ ਯੂ ਬਾਈ
1: ਗੁਰਦਿਆਂ ਨੂੰ ਛੂਹ ਜਾਂਦੇ ਆ ਕਦੇ ਕਦੇ ਤੇ ਹਸਤਿੰਦਰ ਜੀ ਬਹੁਤ ਸਾਰਾ ਪਿਆਰ 122 ਵੀ ਵਾ ਇੱਧਰ ਟਿਕਟੋਕ ਦੇ ਉੱਤੇ ਸਾਡੇ ਅੱਜ ਵਿਊਅਰਸ ਦੇਖੋ 200 ਨੂੰ ਟੱਚ ਲਾਈਵ ਕਰ ਰਹੇ ਨੇ ਤੇ ਬਹੁਤ ਸਾਰੇ ਤੁਹਾਨੂੰ ਸਾਨੂੰ ਪਿਆਰ ਦੇ ਨਾਲ ਦਿਲ ਲਾਲ ਰੰਗ ਦੇ ਭੇਜ ਰਹੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਧੰਨਵਾਦ ਆ ਟਿਕਟੋਕ ਵਾਲੇ ਸਾਰਿਆਂ ਦਾ। ਬਾਈ ਦੱਸੋ ਫ੍ਰੀ ਕਦੋਂ ਹੋਣਾ? ਫ੍ਰੀ ਹੋਣਾ ਬਾਈ ਨੇ
0: ਸਾਡਾ ਆਪਦੇ ਆਪ ਨੂੰ ਵੀ ਸਵਾਲ, ਅਸੀਂ ਫ੍ਰੀ ਕਦੋਂ ਹੋਣਾ?
2: ਫ੍ਰੀ ਕਦੋਂ ਹੋਣਾ?
1: ਕਿੱਥੇ ਰਹਿੰਦੇ ਬਾਈ, ਜ਼ਿਆਦਾ ਪਿੰਡ ਰਹਿ ਕੇ ਖੁਸ਼ ਹੋ ਜਾਂ ਸ਼ਹਿਰ?
0: ਬਸ ਕੰਮ 'ਚ ਆ ਵੀਰੇ ਹੁਣ, ਉੱਦਾਂ ਮੋਹਾਲੀ ਚੰਡੀਗੜ੍ਹ ਕਾਫੀ ਸਾਲ ਹੋ ਗਏ,
1: ਗੋਲ ਚੌਂਕ 'ਚ ਤੇਲ ਫੂਕਦੇ।
0: ਹਾਂਜੀ, ਸਾਰਾ ਕੰਮ ਦਾ ਸਰਕਲ ਹੀ ਉੱਥੇ ਆ।
1: ਹਾਂਜੀ,
0: ਤਾਂ ਕੰਮ ਦਾ ਹੀ ਟਾਈਮ ਆ ਹੁਣ, ਬਸ ਉੱਥੇ ਕਰੀ ਜਾਂਦੇ ਹਾਂ, ਉੱਥੇ ਲੰਘਦਾ ਟਾਈਮ ਬਾਈ ਜ਼ਿਆਦਾ।
1: ਅੱਛਾ ਜੀ, ਸੋ ਤੇਲ ਫੂਕ ਫੁੱਕ ਕੇ ਆਉਂਦਾ ਉੱਥੇ ਹੁਣ ਵੀ ਗੋਲ ਚੌਂਕਾਂ 'ਚ?
0: ਹਾਂ ਹਾਂ ਬਾਈ, ਚੱਲੀ ਜਾਂਦਾ ਨਾਲ ਹੀ ਸਾਰਾ ਕੁਛ।
1: ਇਥਨੋਲ ਦਾ ਫਰਕ ਪਿਆ ਹੈਗਾ, ਐਵਰੇਜ ਘਟੀ ਗੱਡੀ ਦੀ?
0: ਨਹੀਂ, ਹੁਣ ਚੈੱਕ ਨਹੀਂ ਕਰੀਦੀ ਬਾਈ,
1: ਬਹੁਤ ਚੰਗੀ ਗੱਲ ਆ। ਪਰਮਾਤਮਾ ਕਰੇ ਬਾਈ ਇਸੇ ਤਰ੍ਹਾਂ ਤੁਸੀਂ ਤਰੱਕੀਆਂ ਕਰਦੇ ਰਹੋ, ਔਰ ਹਮੇਸ਼ਾ ਤੁਸੀਂ ਪਿਛਲੀ ਵਾਰੀ ਵੀ ਵਿਨੀਪੈਗ ਆਏ ਤੇ ਬਹੁਤ ਸਾਰਾ ਤੁਹਾਡੇ ਵੱਲੋਂ ਜਿਹੜਾ ਸ਼ੋਅ ਨੂੰ, ਜਿਹੜਾ ਆਡੀਅੰਸ ਨੂੰ ਬੰਨ ਕੇ ਤੁਸੀਂ ਰੱਖਿਆ, ਤੇ ਮੈਂ ਅਕਸਰ ਅੱਗੋਂ ਪਿੱਛੋਂ ਵੀ ਗੱਲ ਕਰਦਾ ਰਹਿਣਾ, ਅੱਜ ਤੁਸੀਂ ਕੋਲੇ ਹੋ, ਚਲੋ ਗੱਲ ਹੋਰ ਆ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਹਸਤਿੰਦਰ ਬਾਈ ਦੇ ਜਿਹੜੇ ਗਾਣੇ ਆ ਉਹ ਬਹੁਤ, ਉਸਦੀ ਰਾਈਮਿੰਗ ਆ ਜਿਹੜੀ, ਉਸਦੀਆਂ ਗੱਲਾਂ ਨੇ ਜਿਹੜੀਆਂ ਉਹ ਬਹੁਤ ਮੀਨਿੰਗਫੁੱਲ ਨੇ। ਅਤੇ ਸਪੈਸ਼ਲੀ ਚਲੋ ਪਿੰਡ ਸਾਡੇ ਦਾ ਮੁੰਡਾ, ਅਤੇ ਹੁਣ ਤਾਂ ਚਲੋ ਹੁਣ ਤਾਂ ਕੋਈ ਲਿਸਟ ਦੀ ਕੋਈ ਅੰਤ ਹੀ ਨਹੀਂ, ਤੁਹਾਡੇ ਗਾਣੇ 93 ਗਾਣੇ ਹੁਣ ਤੱਕ ਮੈਨੂੰ ਲੱਭੇ ਆ, 93 ਗਾਣੇ ਆਏ। ਤੁਸੀਂ ਵੀ ਗਿਣਤੀ ਕਰਦੇ ਹੋ ਕਿ ਨਹੀਂ?
0: ਨਹੀਂ ਬਾਈ, ਮੈਂ ਕਰੀ ਨਹੀਂ, ਗਿਣਤੀ ਨਹੀਂ ਕਰੀ।
1: ਇਹ ਸਹੀ ਹੈ ਡਾਟਾ ਸਾਡੇ ਕੋਲ?
0: ਹੋ ਸਕਦੇ 2 ਦਿਨ ਇੱਧਰ ਉੱਧਰ ਹੋ ਗਏ ਹੁਣ।
1: ਹਾਂਜੀ, ਕੋਈ ਸੈਂਚਰੀ ਹੋਣ ਵਾਲੀ ਆ,
0: ਇਹ ਸੈਂਚਰੀ ਬਸ ਹੋ ਜੂਗੀ, ਮੂਹਰ
2: ਹੋ ਜਾਣੀ ਆ 4 ਤਰੀਕ ਨੂੰ,
0: ਬਸ ਜਲਦੀ ਕਰਦੇ। ਹੋ ਸਕਦਾ ਹਾਂਜੀ ਹੋਣਗੇ 100 ਦੇ ਨੇੜੇ ਤਾਂ ਗਾਣੇ ਕਰ।
1: ਹਾਂਜੀ,
0: ਪਰ ਇੱਦਾਂ ਹੀ ਆ ਫਿਰ, ਗਿਣਨ ਵਾਲਾ ਤਾਂ ਕੋਈ ਹੁੰਦਾ ਨਹੀਂ ਜੀ ਮਸਲਾ, ਬਸ ਇੱਦਾਂ ਹੁੰਦਾ ਕਿ ਵਧੀਆ ਗਾਣੇ ਕਰੀਏ ਜਿੰਨੇ ਵੀ ਹੋ ਜਾਣ ਥੋੜ੍ਹੇ।
1: ਹਾਂਜੀ
0: ਹਾਂਜੀ,
1: ਕੀ ਕੁਛ ਆ ਰਿਹਾ ਹੈਗਾ 4 ਤਰੀਕ ਦੀ ਗੱਲ ਕਰਦੇ ਹੋ, ਕੋਈ ਅਪਕਮਿੰਗ ਹਿੰਟ? ਕੋਈ
0: ਕਰੀ ਜਾਂਦੇ ਆ ਵੀਰੇ ਕੰਮ ਕਈ ਚੀਜ਼ਾਂ ਦੇ,
1: ਸਾਡੇ ਟਿਕਟੋਕ ਤੇ ਕਮੈਂਟ ਕਰ ਰਹੇ ਨੇ, ਕਹਿੰਦੇ ਅਰਜਨ ਢਿੱਲੋਂ ਬਾਰੇ ਵੀ ਦੱਸਿਓ ਬਾਈ, ਮਿਲਦੇ ਰਹਿੰਦੇ ਤੁਹਾਨੂੰ ਪਿੰਡ ਦੇ ਤੁਹਾਡੇ?
0: ਹਾਂਜੀ ਵੀਰੇ, ਗੱਲ ਹੁੰਦੀ ਰਹਿੰਦੀ ਆ, ਬਹੁਤ ਪਿਆਰਾ ਭਰਾ ਮੇਰਾ, ਬਹੁਤ ਰਿਸਪੈਕਟ ਕਰਦਾ ਮੇਰੀ।
1: ਹਾਂਜੀ,
0: ਤੇ ਉਹਦੇ ਲਈ ਬਹੁਤ ਖੁਸ਼ੀ ਆ, ਸਾਰੀ ਦੁਨੀਆਂ 'ਚ ਭਦੌੜ ਭਦੌੜ ਆ, ਵਧੀਆ ਤਰੀਕੇ ਨਾਲ ਕਲਾਕਾਰਾਂ ਦੇ ਤੌਰ ਤੇ, ਵਧੀਆ ਜ਼ਹੀਨ ਕਲਾਕਾਰਾਂ ਦੇ ਤੌਰ ਤੇ, ਤਾਂ ਵੱਡੀ ਗੱਲ ਆ ਪਿੰਡ ਲਈ।
1: ਛੋਟੇ ਹੁੰਦੇ ਵੀ ਮਿਲਦੇ ਗਿਲਦੇ ਰਹੇ ਸੀ, ਖੇਡੇ ਹੋ ਇਕੱਠੇ ਕਿ ਨਹੀਂ?
0: ਬਹੁਤ ਘੱਟ,
1: ਦੂਰ ਆ ਘਰ ਉਹਨਾਂ ਦਾ,
0: ਥੋੜਾ ਏਜ ਡਿਫਰੈਂਸ ਵੀ ਥੋੜਾ ਹੈਗਾ। ਮੈਂ ਪਹਿਲਾਂ ਪਾਸ ਆਊਟ ਹੋਇਆ ਪਿੰਡੋਂ ਕਹਿ ਲਓ, ਜਾਂ ਪੜਿਆ ਪਹਿਲਾਂ।
1: ਅੱਛਾ,
0: ਤਾਂ ਬਸ ਉਦੋਂ ਫਿਰ ਐਂ ਹੁੰਦਾ ਵੀਰੇ ਕੋਈ ਜਦੋਂ ਜਾਂ ਹੁੰਦੇ ਆਪਣੇ, ਪਰ ਪਤਾ ਨਹੀਂ ਹੁੰਦਾ ਕਿਹਨੇ ਕਿੱਧਰ ਨੂੰ ਜਾਣਾ।
1: ਹਾਂ,
0: ਬਾਅਦ ਚੋਂ ਤਾਂ ਚਲੋ ਸਾਰੇ ਸੋਚਦੇ ਆ ਜਾਂ ਗੱਲ ਕਰਦੇ
1: ਜੀ। ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ,
0: ਕੁਝ ਨੂੰ
1: ਮਿਲ ਗਈ ਨੌਕਰੀ,
0: ਐਗਜ਼ਾਮਪਲ ਤੁਹਾਡੇ ਸਾਹਮਣੇ,
1: ਕੁਝ ਨੂੰ ਮਿਲ ਗਈ ਨੌਕਰੀ ਤੇ ਕਈ ਹੋ ਕੇ ਤਬਾਹ ਨਿਕਲੇ, ਪਤਾ ਨਹੀਂ ਸੀਗਾ। ਨਵਰੂਪ ਜੀ ਕਹਿ ਰਹੇ ਨੇ ਸੈਸਕਾ ਟੂਨ ਸ਼ੋਅ ਹੈਗਾ ਜੀ ਤੁਹਾਡਾ?
0: ਨਹੀਂ ਜੀ, ਥੋੜ੍ਹਾ ਇਸ ਵਾਰ ਹੈਗੀ ਸੀ, 2-3 ਹੋਰ ਸਿਟੀਜ਼ ਦੀ ਪਹਿਲਾਂ ਵਿਚਾਰ ਬਣਿਆ ਸੀ, ਪਰ ਥੋੜ੍ਹੀ ਟਾਈਮ ਦੀ, ਡੇਟਸ ਦੀ ਕਾਫੀ ਹੁੰਦੀਆਂ ਜੀ ਕੰਡੀਸ਼ਨਸ, ਹਾਲਸ ਦਾ ਵੀ ਹੁੰਦਾ, ਡੇਟਸ ਦਾ, ਤਾਂ 7 ਸ਼ੋਅ ਨੇ ਫਿਲਹਾਲ ਅਬਾਊਟ ਟੂ ਅਬਰੋਡ ਦੇ, ਕੱਲ੍ਹ ਤੋਂ ਸ਼ੁਰੂ ਹੋ ਰਹੇ ਨੇ।
1: ਮੈਂ ਤਾਂ ਇਹਨਾਂ ਨੂੰ ਕਹੂੰ ਨਵਰੂਪ ਜੀ, ਤੁਸੀਂ ਹਿੰਮਤ ਕਰੋ, ਆਪਦੇ ਸੈਸਕਾ ਟੂਨ ਹਾਲ ਵਗੈਰਾ ਪੁੱਛੋ,
2: ਐਡਮਿੰਟਨ ਪਹੁੰਚਣ ਜਾਂ ਕਹਿ ਲਈਏ,
1: ਐਡਮਿੰਟਨ ਦੇਖ ਲਿਓ, ਇੱਥੇ ਆਓ ਵੀ ਨਹੀਂ ਪੈਗ
0: ਹਸਤਿੰਦਰ
1: ਬਾਈ ਵਾਲੀ ਟਿਕਟ ਵੀ ਤੁਹਾਨੂੰ ਦੇ ਦਾਂਗੇ,
0: ਉਹ ਵੀ ਕਹਿ ਰਹੇ ਸੀ ਸੈਸਕਾ ਟੂਨ ਤੋਂ ਆ ਰਹੇ ਸ਼ੋਅ ਦੇਖਣ, ਰਿਸਪੈਕਟ ਆ ਜੀ ਸਾਰਿਆਂ ਲਈ, ਬਾਕੀ ਅਪੀਲ ਆ ਤੁਹਾਡੇ ਥਰੂ ਕੇ ਪਹੁੰਚਿਓ ਸਾਰੇ ਔਨ ਟਾਈਮ ਬਾਈ। ਬਾਕੀ ਬੇਸਿਕ ਇਨਫੋਰਮੇਸ਼ਨ, 7 ਡੋਰ ਆਪਣੇ ਹੋਣੇ ਵੀਰੇ, 6 ਵਜੇ?
2: ਹਾਂਜੀ, 6:30 ਵਜੇ,
0: 6:30 ਵਜੇ ਡੋਰ ਓਪਨ ਨੇ।
1: ਠੀਕ ਹੈ ਜੀ,
0: ਹਾਂਜੀ
1: 6:30 ਵਜੇ ਡੋਰ ਓਪਨ ਆ, ਤੇ
2: 7:30 ਸ਼ੋਅ ਸਟਾਰਟ।
1: ਹਾਂ ਵੀ ਜਲਦੀ ਆ ਜਾਓ ਬਾਈ, ਤਾਂ ਹੁਣ ਆਏ ਬੈਠਾ ਗਾ, ਜੇ ਤੁਸੀਂ ਕਹੋ ਵੀ ਬਾਈ ਲੇਟ ਹੋ ਗਿਆ, ਇਹ ਤੇ 3 ਦਿਨ ਦੇ ਆਏ ਵੇ ਆ, ਹਨਾ?
0: ਅਸੀਂ ਤਾਂ ਉੱਥੇ ਹੀ ਹੋਵਾਂਗੇ,
1: ਅਸੀਂ ਤਾਂ ਉੱਥੇ ਹੀ ਹੋਵਾਂਗੇ ਹਾਂਜੀ। ਤੇ ਤੁਸੀਂ ਪਲੀਜ਼ ਸਰੋਤਿਆਂ ਨੂੰ ਬੇਨਤੀ ਆ ਵੀ ਜਲਦੀ ਆ ਜਾਓ। ਇੱਕ ਕਹਿ ਰਹੇ ਨੇ ਹਸਤਿੰਦਰ ਜੀ ਇੰਸਟਾਗ੍ਰਾਮ ਤੇ ਅਨਬਲੌਕ ਕਰ ਦਿਓ, ਪੱਕਾ ਕੋਈ ਨਾ ਕੋਈ ਪੁੱਠਾ ਪੰਗਾ ਲਿਆ ਹੁੰਦਾ, ਫਿਰ ਬਾਅਦ 'ਚ ਕਹਿੰਦੇ ਅਨਬਲੌਕ ਕਰੋ, ਸੋ ਕਰ ਦਿਓ ਬਾਈ ਤੁਸੀਂ, ਚੰਗੋ ਮੈਂ ਤਾਂ ਬੇਨਤੀ ਕਰਨਾ ਤੇ ਅਨਬਲੌਕ ਕਰ ਦਿਓ ਜੀ। ਹੁਣ ਕਈ ਵਾਰੀ ਚਲੋ ਬੰਦੇ ਤੋਂ ਖਾਧ ਪੀਤੀ 'ਚ ਹੋ ਜਾਂਦਾ ਕੁਛ ਗਲਤ, ਤੇ ਬਾਈ ਸਹੇਲੀ ਯਾਦ ਕਰਾ ਦਿਓ ਇੱਕ ਵਾਰੀ ਗਾਣਿਆਂ 'ਚ। ਕਿਹੜੇ ਗਾਣੇ 'ਚ ਕਰਾਉਂਗੇ? ਉਹੀ ਵੀ ਅਸੀਂ ਯਾਰੀਆਂ ਤੋੜ ਲਈਆਂ ਇੱਕ ਦੂਜੇ ਦੇ, ਇੱਕ ਦੂਜੇ ਕਰਕੇ, ਹਨਾ? ਐ ਕਿਹੜਾ?
0: ਹਾਂਜੀ,
1: ਸਾਡੀਆਂ ਯਾਰੀ ਤੋੜ ਲਈ
0: ਤੇ ਆਉਣ ਜੀ, ਸਾਰਿਆਂ ਨੂੰ ਫੇਰ ਅਪੀਲ, ਸਾਰੇ ਗਾਣੇ ਜਿੰਨੇ ਵੀ, ਜਿੰਨੇ ਗਾਣੇ ਨੂੰ ਪਿਆਰ ਦਿੱਤਾ ਸਾਰੇ ਸੁਣਾਵਾਂਗੇ
1: ਬਾਈ। ਸਹੀ ਗੱਲ ਆ, ਸਾਰੇ ਸੁਣਾਇਓ, ਜੇ 93 ਗਾਣੇ ਆ ਤਾਂ ਘੱਟੋ ਘੱਟ 20-25 ਤਾਂ ਸੁਣਾਇਓ ਵਿੱਚੋਂ,
0: ਵੱਧ ਹੀ ਸੁਣਾਵਾਂਗੇ,
1: ਵੱਧ ਸੁਣਾਓਗੇ
0: ਜੀ।
1: ਚਲੋ, ਬਹੁਤ, ਕੋਈ ਨਵਾਂ ਗਾਣਾ ਵੀ ਆਊਗਾ ਬਾਈ?
0: ਹਾਂਜੀ ਹਾਂਜੀ ਨਵੇਂ ਵੀ ਹੈਗਾ ਨੇ
1: ਜਿਹੜੇ ਹਜੇ ਰਿਲੀਜ਼ ਨਹੀਂ ਹੋਏ।
0: ਹਾਂਜੀ ਹਾਂਜੀ ਬਾਈ ਨਵੇਂ ਗਾਣੇ ਵੀ ਹੈਗੇ ਨੇ।
1: ਠੀਕ ਹੈ ਜੀ। ਸੋ ਵਿਨੀਪੈਗ ਵਾਲਿਆਂ ਨੂੰ ਬੇਨਤੀ ਹੈ ਜੀ ਤੁਸੀਂ ਜ਼ਰੂਰ ਆਓ। ਵੈਨਕੂਵਰ ਦੇ ਵਿੱਚ ਕਹਿੰਦੇ ਫਲਾਨਾ ਗਾਣਾ ਸੁਣਾ ਦਿਓ ਜੀ। ਗਰਲੀਨ ਜੀ ਵੈਨਕੂਵਰ ਤੋਂ ਜੁੜੇ ਨੇ। ਕੋਈ ਕਹਿੰਦਾ ਅੱਧਾ ਪਿੰਡ ਕੈਲਗਰੀ ਆ ਬਾਈ ਦਾ। ਅੱਛਾ ਜੀ ਇਹ ਗਾਣਾ ਜਾਂ ਸੱਚੀ ਤੁਹਾਡਾ ਅੱਧਾ ਪਿੰਡ ਕੈਲਗਰੀ ਆ?
0: ਹਾਂਜੀ ਸਾਡੇ ਪਿੰਡ ਵਾਲੇ ਬੈਠੇ ਸਾਰੇ ਕਿਤੇ।
1: ਆਲਵੇਜ਼ ਔਨ ਟੌਪ
2: ਬਾਈ ਨੂੰ ਪਿਆਰ ਬਹੁਤ ਕਰਦੇ ਆ। ਆਪਾਂ ਹੋਰ ਕਲਾਕਾਰਾਂ ਦੇ ਵੀ ਸ਼ੋਅ ਕਰਾਏ ਆ।
1: ਹਾਂਜੀ
2: ਪਰ ਬਾਈ ਦਾ ਸ਼ੋਅ ਦਾ ਰਿਸਪੌਂਸ ਮੈਨੂੰ ਲੱਗਦਾ ਸਾਰੇ ਕਲਾਕਾਰਾਂ ਨਾਲੋਂ ਹੁਣ ਤੱਕ ਜ਼ਿਆਦਾ ਮਿਲਿਆ ਆਪਾਂ ਨੂੰ।
1: ਆਪਾਂ ਜਦੋਂ ਪਿਛਲੀ ਵਾਰੀ ਗੱਲ ਕਰਦੇ ਸਮਰੇ ਬਾਈ, ਚੱਲ ਹੁਣ ਤਾਂ ਬਾਈ ਕੋਲੇ ਬੈਠਾ, ਆਪਾਂ ਇਹੀ ਗੱਲ ਕਰਦੇ ਸੀ ਨਾ ਬਾਈ ਦਾ ਸੁਭਾਅ ਕਿੱਡਾ ਵਧੀਆ।
2: ਹਾਂ ਸੁਭਾਅ ਕਰਕੇ ਆ ਬਾਈ
1: ਪਿਛਲੀ ਵਾਰੀ।
2: ਹਾਂ ਇੰਨੇ ਮਿਲਣਸਾਰ ਆ ਵੀ ਕਾਫੀ ਸੁਣਿਆ ਹੀ ਸੀਗਾ।
1: ਹਾਂਜੀ
2: ਆਪਾਂ ਵੀ ਪਹਿਲੀ ਵਾਰੀ ਮਿਲਿਆ ਬਾਈ ਨੂੰ ਤੇ ਪਰ ਵੀ ਬਹੁਤ ਨਿੱਘਾ ਸੁਭਾਅ ਬਾਈ ਦਾ ਹੈ ਨਾ।
1: ਪਿਛਲੀ ਵਾਰੀ
2: ਕਲਾਕਾਰ ਵਾਲੀ ਤਾਂ ਗੱਲ ਹੀ ਹੈ ਨੀਗੀ।
1: ਹਾਂਜੀ
2: ਹਾਂ
1: ਪਿਛਲੀ ਵਾਰੀ ਬਾਈ ਯਾਰ ਆਪਣੇ ਇੱਕ ਘਰੇ ਰਹੇ ਤੇ ਬਾਈ ਜਾ ਤੁਹਾਡੇ ਹੈਂਡਰਸਨ ਤੇ ਉੱਤੇ।
0: ਹਾਂਜੀ ਹਾਂਜੀ
1: ਤੇ ਭਾਈ ਸਾਡਾ ਕੀ ਹੋਇਆ ਗਾ ਉਹ ਕਿਤੇ ਕੁਦਰਤੀ ਨਾ ਕਿਤੇ ਹੁਣ ਕੀ ਦੱਸਗੇ, ਅਸੀਂ ਬਿੱਲ ਬੁੱਲ ਨਹੀਂ ਭਰਿਆ ਸੀਗਾ ਬਿਜਲੀ ਦਾ ਤੇ ਬਾਈ ਨੂੰ ਐਂ ਬਿਜਲੀ ਕੱਟੀ ਗਈ। ਉਹ ਕਿਤੇ ਆ ਕੇ ਕੋਈ ਬਿਜਲੀ ਕੱਟ ਗਏ ਭਾਈ ਹਾਈਡਰੋ ਵਾਲੇ ਤੇ ਬਾਈ ਕਹਿੰਦਾ ਲਾਈਟ ਜਾਵੜੀ। ਅਸੀਂ ਕਹਿੰਦੇ ਨਹੀਂ ਬਾਈ ਬ੍ਰੇਕਰ ਡਿੱਗਿਆ ਹੋਣਾ। ਕਹਿੰਦਾ ਨਹੀਂ ਕੱਟ ਕੇ ਗਏ ਆ। ਕਹਿੰਦਾ ਬਾਈ ਕਹਿੰਦਾ ਇੱਥੇ ਹੀ ਕਹਿੰਦਾ ਬਠਿੰਡਾ ਬਣਾਈ ਫਿਰਦੇ ਹੋ, ਬਿੱਲ ਬੁੱਲ ਭਰ ਦਿਆ ਕਰੋ। ਸੋ ਬਹੁਤ ਮੈਂ ਗੱਲ ਯਾਦ ਕਰਦੇ ਹੁੰਦੇ ਅਸੀਂ ਬੈਠੇ ਹੱਸਦੇ ਹੁੰਦੇ ਹਾਂ ਬਾਈ ਕਹਿ ਰਹੇ ਰੇ ਹੁੰਦੇ ਕੋਲੇ ਹਨਾ ਤੇ ਬਹੁਤ ਕਈ ਵਾਰੀ। ਚਲੋ ਉੱਥੇ ਵੀ ਤੁਸੀਂ ਕਿਹਾ ਵੀ ਗਾਣੇ ਤਾਂ ਉਦੋਂ ਵੀ ਮੈਂ ਤੁਹਾਨੂੰ ਕਿਹਾ ਬਾਈ ਕੀ ਕੁਛ ਪਿਆ, ਤੁਸੀਂ ਕਿਹਾ ਬੰਦੀ ਵੇਖਦੇ ਜਾਇਓ ਗਾਣੇ ਤਾਂ ਇੰਨੇ ਕਮਾਲ ਦੇ ਆਉਣੇ ਆ ਤੇ ਵਾਕਈ ਬਾਈ ਉਹ ਗੱਲ ਸਹੀ ਸੀਗੀ ਹਨਾ। ਚਲੋ ਉਹ ਦਿਨ ਤੇ ਅੱਜ ਦਾ ਦਿਨ ਆਪਦੇ ਆਪ ਨੂੰ ਕਿੱਥੇ ਜੇ ਦੇਖਦੇ ਹੋ ਬਾਈ?
0: ਨਹੀਂ ਬਹੁਤ ਖੁਸ਼ੀ ਹੁੰਦੀ ਆ ਬਾਈ, ਇਹੀ ਹੁੰਦਾ ਬਸ ਆਪਣਾ ਜਿਵੇਂ ਕਰਮ ਹੀ ਹੁੰਦਾ ਬੰਦਾ ਕਰਦਾ ਰਹੇ ਤੇ ਜਿੱਦਾਂ ਆਪਣੇ ਸਿਆਣਿਆਂ ਨੇ ਵੀ ਕਿਹਾ ਕੋਈ ਫਲ ਦੀ ਇੱਛਾ ਨਾ ਕਰੋ, ਬਸ ਕੰਮ ਕਰਦੇ ਰਹੋ ਸਿੱਧੀ ਨੀਤ ਨਾਲ। ਸਿੰਪਲ ਜੀ ਗੱਲ ਹੈ।
1: ਕੋਈ ਸੁਪਨਾ ਜਿਹੜਾ ਹੋਵੇ ਵੀ ਉੱਥੇ ਪਹੁੰਚਣਾ, ਮਤਲਬ ਫਲਾਨਾ ਫਲਾਨਾ ਥਾਂ ਸ਼ੋਅ ਕਰਨਾ ਗਾ?
0: ਕੰਮ ਦਾ ਹੀ ਆ ਬਾਈ ਬਸ, ਮਤਲਬ ਡੇ ਟੂ ਡੇ ਗਰੋ ਕਰਨਾ, ਵਧੀਆ ਕੰਮ ਕਰਨਾ, ਫਿਲਹਾਲ ਇਹੀ ਹੈ ਡ੍ਰੀਮ। ਬੈਟਰ ਹੋਣਾ, ਵਧੀਆ ਚੀਜ਼ਾਂ ਹੋਰ ਕਰਨੀਆਂ, ਤਾਂ ਇਹਦੇ ਨਾਲ ਸਾਰਾ ਕੁਛ ਹੀ ਹੋ ਜਾਣਾ ਫੁੱਲਫਿਲ ਮੈਨੂੰ ਲੱਗਦਾ।
1: ਸੱਤ ਸ਼ੋਅ ਆ ਤੁਹਾਡੇ ਕੈਨੇਡਾ ਦੇ, ਪਰਮਾਤਮਾ ਕਰੇ ਸਾਰੇ ਸ਼ੋਅ ਤੁਹਾਡੇ ਸੋਲਡ ਆਊਟ ਜਾਣ
0: ਜੀ,
1: ਜਾਣਗੇ ਵੀ, ਔਰ ਕਿਉਂਕਿ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਨੇ ਤੇ ਸਾਰੇ ਤੁਹਾਡੇ ਹਰ ਕੈਟਾਗਰੀ ਦੇ ਤੁਹਾਡੇ ਗਾਣੇ ਆ। ਇਹ ਨਹੀਂ ਗਾਣੇ ਵੀ ਇਕੱਲੇ ਸੈਡ ਆ ਜਾਂ ਇਕੱਲੇ ਰੋਮਾਂਟਿਕ ਆ, ਹਨਾ ਨੱਚਣ ਟੱਪਣ ਵਾਲੇ ਗਾਣੇ ਤੁਹਾਡੇ ਪੂਰੇ ਵਧੀਆ ਹੈਗੇ ਨੇ ਤੇ ਸੋ ਬਹੁਤ ਤਰ੍ਹਾਂ ਦੇ ਆਡੀਅੰਸ ਤੁਹਾਡੇ ਨਾਲ ਸਾਰੀ ਤਰ੍ਹਾਂ ਦੀ ਜੁੜੀ ਹੋਈ ਆ। ਸੋ ਦੋ ਕੁ ਕਾਲਰਸ ਨੇ ਕਾਫੀ ਸਮੇਂ ਤੋਂ ਵੇਟ ਕਰ ਰਹੇ ਨੇ ਤੇ ਫਿਰ ਤੁਹਾਨੂੰ ਰਹਿਸਲ ਦੇ ਲਈ ਛੁੱਟੀ ਕਰਾਂਗੇ ਤੇ ਜੀ ਕਾਲਰ ਜੀ ਤੁਸੀਂ ਆਉਂਦੀ ਰਹੋ। ਹੈਲੋ ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਮਨਦੀਪ ਜੀ।
1: ਸਤਿ ਸ੍ਰੀ ਅਕਾਲ ਜੀ,
3: ਅਮਰੀਕ ਸਿੰਘ ਬੋਲਦਾ ਵੀਰੇ, 20 ਮਿੰਟ ਹੋ ਗਏ।
1: ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ,
3: ਤੁਸੀਂ ਟਿਕਟੋਕ ਵਾਲਿਆਂ ਨੂੰ ਜ਼ਿਆਦਾ ਹੁਣ ਇੰਪੋਰਟੈਂਸ ਦਿੰਦੇ ਹੋ ਹੈ?
1: ਨਹੀਂ ਜੀ ਨਹੀਂ, ਤੁਸੀਂ ਵੀ ਸਾਡੇ ਹੋ।
3: ਚਲੋ ਇੱਕ ਤਾਂ ਦੋਨੋਂ ਮਹਿਮਾਨਾਂ ਨੂੰ ਸਰਤਾਜ ਜੀ ਤੇ ਸਮਰਾ ਜੀ ਨੂੰ ਬਹੁਤ ਬਹੁਤ ਵੈਲਕਮ ਤੁਹਾਡਾ ਇੱਥੇ ਵਿਨੀਪੈਗ।
1: ਕਿੰਨਾਂ ਨੂੰ?
3: ਆਪਣੇ ਜਿਹੜੇ ਮਹਿਮਾਨ ਆਏ ਨੇ ਸਰਤਾਜ ਜੀ ਤੇ ਸਮਰਾ ਜੀ।
1: ਹਾਂਜੀ ਹਾਂਜੀ, ਉਹ ਨਿੱਕੀ ਜੀ ਗੁੱਡੀ ਵਾਲੇ। ਹੈਲੋ ਅਮਰੀਕ ਸਿੰਘ ਜੀ, ਓਹੋ ਚੁੱਪ ਹੀ ਕਰਕੇ। ਚਲੋ ਅਗਲੀ ਕਾਲ, ਤੁਸੀਂ ਆਉਂਦੇ ਰਹੋ ਜੀ।
4: ਹਾਂ ਸਤਿ ਸ੍ਰੀ ਅਕਾਲ ਸਾਹਿਬ।
1: ਸਤਿ ਸ੍ਰੀ ਅਕਾਲ ਜੀ,
4: ਕੀ ਹਾਲ ਏ?
1: ਬਹੁਤ ਵਧੀਆ ਜੀ।
4: ਬਾਈ ਜੀ ਨੂੰ ਸਤਿ ਸ੍ਰੀ ਅਕਾਲ ਨਾਲ
0: ਦੇ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ।
4: ਤੇ ਇੱਕ ਇਹਨਾਂ ਦਾ ਗਾਣਾ ਸੁਣਨਾ ਜਿਹੜਾ ਆਪਣਾ ਗੋਲ ਚੌਂਕ।
1: ਅੱਛਾ ਜੀ,
4: ਉਹ ਦੋ ਬੋਲ ਜ਼ਰੂਰ ਸੁਣਾਇਆ ਜੀ।
1: ਅੱਛਾ ਜੀ
4: ਬਾਈ ਜੀ ਦਾ,
0: ਤੁਸੀਂ ਕਿੱਥੋਂ ਬੋਲ ਰਹੇ ਹੋ ਜੀ?
4: ਥੋੜਾ
0: ਕਿੱਥੋਂ ਗੱਲ ਕਰਦੇ ਹੋ ਬਾਈ?
4: ਵਿਨੀਪੈਗ ਤੋਂ।
0: ਤੁਸੀਂ ਕੱਲ ਨੂੰ ਆ ਜਾਓ, ਕੋਈ ਨਹੀਂ, ਦੋ ਬੋਲ ਨਹੀਂ ਤੁਹਾਨੂੰ, ਆਪਾਂ ਜਿੰਨੇ ਕੁ ਬੋਲ ਹੈਗੇ ਗਾਣੇ ਸਾਰੇ ਸੁਣਾਵਾਂਗੇ।
1: ਅਗਲੀ ਗੱਲ ਕਰਦੇ ਬਾਈ, ਥੈਂਕ ਯੂ ਤੁਹਾਡਾ। ਓਕੇ ਅਗਲੀ ਕਾਲ, ਤੁਸੀਂ ਆਉਂਦੀ ਰਹੋ ਜੀ।
5: ਹਾਂਜੀ ਮਨਦੀਪ ਜੀ, ਇਹਨਾਂ ਨੂੰ ਸਤਿ ਸ੍ਰੀ ਅਕਾਲ ਮਹਿਮਾਨਾਂ ਨੂੰ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ।
5: ਹਾਂਜੀ ਹੋਰ ਸਭ ਵਧੀਆ ਜੀ?
0: ਜੀ ਜੀ ਵੀਰੇ ਬਹੁਤ ਵਧੀਆ, ਤੁਸੀਂ ਦੱਸੋ।
5: ਹਾਂਜੀ ਭਦੌੜ ਹਾਊਸ ਵੀ ਹੈਗਾ ਜੀ ਲੁਧਿਆਣੇ, ਮੈਂ ਜਾਣਾ ਹੁੰਦਾ ਅਕਸਰ, ਉੱਥੇ ਮੇਰਾ LIC ਦਾ ਆਫਿਸ ਹੈ ਜੀ, ਉੱਥੇ ਜਾਂਦੇ ਰਹਿੰਦੇ।
1: ਸ਼ਾਬਾਸ਼, ਅੱਜ ਨਵਾਂ ਕੰਮ ਪਤਾ ਲੱਗ ਗਿਆ ਤੁਹਾਡਾ।
5: ਹਾਂਜੀ
1: ਅੱਛਾ ਠੀਕ ਹੈ ਜੀ,
5: ਹਮੇਸ਼ਾ ਨਵਾਂ ਹੀ ਕੰਮ ਭਾਲਦੇ ਰਿਹਾ ਕਰੋ ਮੇਰੇ ਕੋਲੋਂ। ਤੁਸੀਂ
1: ਕਰਾ ਦਾਂਗੇ ਇਹਨਾਂ ਦਾ ਵੀ ਬੀਮਾ, ਕੋਈ ਗੱਲ ਨਹੀਂ।
5: ਨਹੀਂ ਇਹਨਾਂ ਦਾ ਬੀਮੇ ਲੋੜ ਹੀ ਨਹੀਂ ਜੀ।
1: ਠੀਕ
5: ਹਾਂਜੀ
1: ਠੀਕ, ਬੜੀ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ ਕਾਲ ਕਰਨ ਦੇ ਲਈ। ਉਹ ਕਹਿੰਦੇ ਅਸੀਂ ਵੈਨਕੂਵਰ 'ਚ ਕਿਵੇਂ ਮਿਲ ਸਕਦੇ ਹਾਂ, ਕੈਨੇਡੀਅਨ ਬੋਆਏ ਕਹਿੰਦੇ ਟਿਕਟਾਂ ਕਿੱਥੋਂ ਮਿਲਦੀਆਂ ਨੇ, ਕਮੈਂਟ ਇੰਨੇ ਤੇਜ਼ ਲੰਘਦੇ ਮੈਥੋਂ ਪੜ੍ਹੇ ਨਹੀਂ ਆਉਂਦੇ, ਸਰੀ 'ਚ ਬਾਈ ਨੂੰ ਮਿਲਣ ਦਾ ਕੋਈ ਤਰੀਕਾ ਹੋ ਸਕਦਾ? ਔਰ ਗਰਲੀਨ ਜੀ ਕਹਿੰਦੇ ਹਾਓ ਕੈਨ ਆਈ ਮੀਟ ਹਸਤਿੰਦਰ, ਤੇ ਬਾਈ ਨੂੰ ਮਿਲਣਾ 2012 ਦੇ ਮਿਲੇ ਹੋਏ ਆ, ਕੈਲਗਰੀ ਮਿਲਦੇ ਆ, ਪਹਿਲਾਂ ਮੈਨੂੰ ਅਨਬਲੌਕ ਕਰਵਾਓ ਉਹ ਬਾਈ ਨੂੰ ਤਾਂ ਅਨਬਲੌਕ ਕਰੋ ਪਲੀਜ਼, ਤੁਹਾਡੀ ਆਈ ਡੀ ਤਾਂ ਮੈਨਸ਼ਨ ਕਰੋ, ਡਾਟ ਜਿਹਾ ਆਈ ਜਾਂਦਾ, ਤੁਸੀਂ ਅੱਜ ਤੁਹਾਡਾ ਇਹ ਕੰਮ ਤਾਂ ਕਰਾ ਦਿੰਦੇ ਹਾਂ ਅਤੇ ਅਨਬਲੌਕ ਪਹਿਲਾਂ ਹਿਸਟਰੀ ਚੈੱਕ ਕਰਾਂਗੇ ਬਾਈ, ਬਲੌਕ ਕਾਹਦੇ ਵਾਸਤੇ ਕੀਤਾ ਸੀ, ਹੈ ਨਾ?
0: ਹਾਂਜੀ,
1: ਕੀ ਕਾਰਨ ਬਣ ਜਾਂਦਾ ਗਾ?
0: ਪਤਾ ਨਹੀਂ ਬਾਈ, ਕਈ ਵਾਰੀ ਮੂਹਰੋਂ ਵੀ ਕਈ ਉਲਝੇ ਹੁੰਦਾ, ਕਈ ਵਾਰੀ ਅਸੀਂ ਵੀ ਉਲਝੇ ਹੁੰਦੇ, ਮੈਟਰ ਆਫ ਮੂਵਮੈਂਟ ਹੀ ਹੁੰਦਾ,
1: ਮੈਟਰ ਆਫ ਮੂਵਮੈਂਟ। ਚਲੋ ਕੋਈ ਗੱਲ ਨਹੀਂ, ਕਹਿੰਦੇ ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾਉਣ ਦਾ। ਸੋ ਈਮੇਲ ਵੀ, ਟੈਲੀਗ੍ਰਾਮ 'ਤੇ ਵੀ, ਇਹ ਕੀ ਆ?
0: ਸ਼ੋਅ 'ਤੇ ਆ ਜਾਓ, ਕੋਈ ਨਹੀਂ।
1: ਅੱਛਾ ਅੱਛਾ,
0: ਭੁੱਲਾਂ ਬਖਸ਼ਾ ਦਾ
1: ਗਾਣਾ, ਠੀਕ ਠੀਕ, ਗਾਣਿਆਂ ਦਾ ਬੀਮਾ ਕਰ ਦਿਓ। ਥੈਂਕ ਯੂ, ਵਟਸਐਪ 'ਤੇ ਵੀ ਕੰਟੈਕਟ ਟੀਮ ਮੈਂਬਰ। ਸੋ ਸਾਰੀ ਟੀਮ ਨੂੰ ਕਾਲ ਕਰ ਲਿਓ ਜੀ, ਸਮਰੇ ਬਾਈ ਨੰਬਰ ਅਨਾਊਂਸ ਕਰਿਓ ਜੀ, ਜਿਨ੍ਹਾਂ ਨੇ ਟਿਕਟਸ ਅਜੇ ਨਹੀਂ ਲਈਆਂ ਉਹ ਅੱਜ ਕੱਲ੍ਹ ਦੇ ਸ਼ੋਅ ਦੀਆਂ ਟਿਕਟਸ ਲੈ ਲਓ, ਵਿਨੀਪੈਗ ਦੇ ਵਿੱਚ ਸੈਂਟੈਨੀਅਲ ਕੌਂਸਰਟ ਹਾਲ 555 ਮੇਨ ਸਟਰੀਟ ਦੇ ਉੱਤੇ, ਤੁਹਾਨੂੰ ਸਾਰਿਆਂ ਨੂੰ ਪਤਾ, ਇਹ ਸ਼ੋਅ ਮਿਸ ਨਾ ਕਰ ਜਿਓ। ਸਮਰੇ ਬਾਈ ਨੰਬਰ ਅਨਾਊਂਸ ਕਰਿਓ ਜੇ ਕੋਈ ਟਿਕਟਸ
2: ਹੈਗੀਆਂ। ਨੰਬਰ ਹੈਗਾ ਜੀ 204-599-4467, ਅਤੇ ਜਿਨ੍ਹਾਂ ਨੇ ਔਨਲਾਈਨ ਟਿਕਟਾਂ ਲੈਣੀਆਂ ਹੈਗੀਆਂ ਉਹ ਹੈਗਾ ਸੈਂਟੈਨੀਅਲ ਦੀ ਸਾਈਟ ਹੈ ਜੀ, ਔਨਲਾਈਨ ਸੈਂਟੈਨੀਅਲ ਕੌਂਸਰਟ ਹਾਲ ਦੇ, ਉੱਥੇ ਜਾ ਕੇ
1: ਸੈਂਟੈਨੀਅਲਕੌਂਸਰਟਹਾਲ.com ਤੇ ਜਾ ਕੇ ਟਿਕਟਸ ਲਿਓ, ਕਿਤੋਂ ਹੋਰ ਨਾ ਲਿਓ, ਬਹੁਤ ਸਾਰੀਆਂ ਵੈਬਸਾਈਟਸ ਤੁਹਾਨੂੰ ਤੁਸੀਂ ਫਰੋਡ ਦਾ ਸ਼ਿਕਾਰ ਹੋ ਸਕਦੇ ਹੋ, ਅਤੇ ਅਬਰੋਡ ਭਰਾਓ, ਪਧਾਓ ਟੂ ਅਬਰੋਡ, ਅਤੇ ਫਿਰ ਕਿਤੇ ਫਸ ਨਾ ਜਾਇਓ, ਹੋ ਜੇ ਫਰੋਡ, ਅਤੇ ਤੁਸੀਂ ਟਿਕਟ ਸੈਂਟੈਨੀਅਲਕੌਂਸਰਟਹਾਲ.com ਤੋਂ ਲਿਓ। ਹਸਿੰਦਰ ਬਾਈ, ਜਾਂਦੇ ਜਾਂਦੇ ਕੋਈ ਮੈਸੇਜ?
0: ਮੈਸੇਜ ਤਾਂ ਬਾਈ ਆਪਾਂ ਬਸ ਰਿਕੁਐਸਟ ਹੀ ਕਰਨੀ ਹੈ,
1: ਹਾਂਜੀ,
0: ਜਿਹਨਾਂ ਨੇ ਨਹੀਂ ਲਏ ਟਿਕਟਸ, ਬਹੁਤ ਮਿਲਿਆ, ਲਿਮਿਟਡ,
2: ਹਾਂਜੀ, ਮੋਸਟਲੀ 80% ਆਪਣਾ ਸੋਲਡ ਆ
0: ਜੀ,
2: ਤੇ ਅੱਜ
1: ਅੱਜ ਹੋਪਫੁਲੀ ਨਹੀਂ ਮਿਲਣੀਆਂ ਨੇ, ਸੋ ਤੁਸੀਂ ਜ਼ਰੂਰ ਟਿਕਟਸ ਲੈ ਲਓ। ਉਹਨਾਂ ਨੇ ਆਈ ਡੀ ਮੈਂਸ਼ਨ ਕੀਤੀ arsh.xo, ਕਹਿੰਦੇ ਕੁੜੀਆਂ, ਮੈਂ ਕਹਿੰਦੀ ਵੀਰੇ, ਤੇ ਇਹਨਾਂ ਦੀ ਆਈ ਡੀ ਅਨਬਲੌਕ ਕਰ ਦਿਓ ਪਲੀਜ਼, ਤੇ USA ਦੇ ਟੂਰ ਲਈ ਤੁਹਾਨੂੰ ਬੇਨਤੀ ਕਰ ਰਹੇ ਨੇ, USA ਟੂਰ ਕਰ ਲਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਹਸਤਿੰਦਰ ਬਾਈ,
0: ਆਉਣ ਦੇ ਲਈ ਬਹੁਤ ਥੈਂਕ ਯੂ, ਕੱਲ ਨੂੰ ਲਿਸਨਰ ਜੁੜੇ ਨੇ ਉਹਨਾਂ ਦਾ ਬਹੁਤ ਥੈਂਕ ਯੂ,
1: ਕੱਲ ਨੂੰ ਆਪਾਂ ਫੁੱਲ
0: ਮਿਲਦੇ ਹਾਂ,
1: ਇੰਜੋਏ ਕਰਾਂਗੇ
0: ਜੀ, ਥੈਂਕ ਯੂ
1: ਜੀ,
0: ਬਹੁਤ ਸ਼ੁਕਰੀਆ ਜੀ,
2: ਧੰਨਵਾਦ ਜੀ,
1: ਥੈਂਕ ਯੂ ਬਾਈ, ਥੈਂਕ ਯੂ। ਸਟੂਡੀਓ ਨੰਬਰ 204-780-8881

0: ਟਿਕਟੋਕ ਦੇ ਉੱਤੇ ਜੁੜੇ ਹੋਏ ਸਾਡੇ ਸਾਰੇ ਸਾਥੀਆਂ ਨੂੰ ਬੇਨਤੀ ਆ, ਪਲੀਜ਼ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਗਾ। 3 ਵਜੇ ਤੱਕ ਆਪਣਾ ਪ੍ਰੋਗਰਾਮ ਚੱਲਣਾ ਗਾ। ਸੋ ਪਹਿਲੀ ਕਾਲ ਤੁਸੀਂ ਆਉਂਦੇ ਹੋ ਜੀ?
1: ਹਾਂਜੀ, ਰੇਡੀਓ ਤੋਂ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਬਾਈ ਸਤਿੰਦਰ ਜਲਗੀ ਹੈ ਜੀ?
0: ਹਾਂਜੀ ਬਾਈ, ਚਲੇ ਗਏ।
1: ਠੀਕ ਠੀਕ ਹੈ ਬਾਈ ਜੀ। ਬਾਈ ਮੈਂ ਪੁੱਛਣਾ ਹੈ, ਟਿਕਟਾਂ ਆਪਣੀ ਆਨਲਾਈਨ ਹੀ ਹੈ ਕਿ ਚਿੱਲੀ ਚਟਨੀ ਤੇ ਆਈਆਂ ਐਤਕੇ?
0: ਨਹੀਂ ਬਾਈ, ਆਨਲਾਈਨ ਹੀ ਹੈ ਜੀ।
1: ਓਕੇ ਓਕੇ ਓਕੇ ਵੀਰੇ, ਠੀਕ ਹੈ। ਤੇ ਇੱਕ ਗਾਣਾ ਸਤਿੰਦਰ ਦਾ ਲਾ ਦੋਗੇ ਜੀ?
0: ਹਾਂਜੀ ਬਾਈ, ਦੱਸੋ।
1: ਨਾਭੇ ਦੀ ਬੋਤਲ।
0: ਨਾਭੇ ਦੀ ਬੋਤਲ ਲਾ ਦਾਂਗੇ ਜ਼ਰੂਰ ਬਾਈ।
2: ਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਬਾਈ।
2: ਲਾਡੀ ਗੱਲ ਕਰਦਾ ਜੀ, ਬਹੁਤ ਸੋਹਣਾ ਸ਼ੋਅ ਚੱਲ ਰਿਹਾ ਜੀ, ਬਹੁਤ ਇੰਜੋਏ ਕਰ ਰਹੇ ਅਸੀਂ ਉਬਰ ਤੇ।
0: ਥੈਂਕ ਯੂ ਲਾਡੀ ਬਾਈ। ਕਿੱਥੋਂ ਬੋਲਦੇ ਹੋ?
2: ਲਾਡੀ ਵਿਨੀਪੈਗ ਤੋਂ। ਲਾਡੀ ਖਹਿਰਾ ਜੀ?
0: ਅੱਛਾ ਠੀਕ ਹੈ, ਖਹਿਰਾ ਸਾਹਿਬ
2: ਦੋਸਤ।
0: ਠੀਕ ਹੈ ਠੀਕ ਹੈ
2: ਜੀ, ਬਹੁਤ ਸੋਹਣਾ ਸ਼ੋਅ ਚੱਲਦਾ, ਸਾਰੇ ਉਬਰ ਵਾਲੇ ਇੰਜੋਏ ਕਰਦੇ ਅਸੀਂ ਡੇਲੀ।
0: ਵੈਰੀ ਗੁੱਡ,
2: ਧੰਨਵਾਦ ਇੰਨਾ ਸੋਹਣਾ ਸ਼ੋਅ ਦੇਣ ਲਈ।
0: ਥੈਂਕ ਯੂ ਬਾਈ, ਸਾਰਿਆਂ ਨੂੰ ਦੱਸ ਦਿਆ ਕਰੋ ਜਿਹੜੇ ਹਜੇ ਨਹੀਂ ਜੁੜਦੇ ਗੇ ਪ੍ਰੋਗਰਾਮ ਨਾਲ।
2: ਜੀ ਜੀ ਜੀ, ਸਾਰੇ ਜੁੜੇ ਹੁੰਦੇ ਜੀ। ਧੰਨਵਾਦ ਜੀ।
0: ਧੰਨਵਾਦ, ਥੈਂਕ ਯੂ ਬਾਈ। ਅਗਲੀ ਕਾਲ ਤੁਸੀਂ ਆਉਂਦੇ ਰਹੋ ਜੀ।
3: ਹਾਂਜੀ ਮਨਦੀਪ ਜੀ।
0: ਹਾਂਜੀ
3: ਫਿਰ ਅੱਜ ਇੱਕ ਆਪਣੇ ਨੈਸ਼ਨਲ ਹੀਰੋ ਨੂੰ ਵੀ ਯਾਦ ਕਰ ਲਓ, ਸ਼ਹੀਦ ਊਧਮ ਸਿੰਘ ਨੂੰ, ਉਹਨਾਂ ਦਾ ਇੱਕ ਗਾਣਾ ਲਾ ਦਿਓ ਅੱਜ।
0: ਲਾ ਦਿੰਦੇ ਹਾਂ ਜੀ।
3: ਹਾਂ ਉਹਨੂੰ ਜ਼ਰੂਰ ਯਾਦ ਕਰਿਓ, ਅੱਜ ਉਹਨਾਂ ਦਾ ਹੈਗਾ ਜੀ ਉਹ ਦਿਨ ਹੈਗਾ ਜੀ ਉਹਨਾਂ ਦਾ।
0: ਠੀਕ ਹੈ ਠੀਕ ਹੈ ਅਮਰੀਕ ਸਿੰਘ ਜੀ, ਥੈਂਕ ਯੂ। ਸੋ 204-780-8181 ਸਟੂਡੀਓ ਦੇ ਫੋਨ ਨੰਬਰ, 204-780-8181 ਦੇ ਉੱਤੇ ਗੱਲਬਾਤ ਹੋ ਸਕਦੀ ਆ, ਤੇ ਟਿਕਟੋਕ ਦੇ ਉੱਤੇ ਤੁਹਾਡੇ ਕਮੈਂਟ ਜਲਦੀ ਰੀਡ ਕਰਦੇ ਹਾਂ। ਬਸ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ, ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਗਾ।
4: ਸਿਟੀ ਆਫ ਵਿਨੀਪੈਗ ਦੇ ਵਾਟਰ ਮੀਟਰ ਰੀਡਰਸ ਹੁਣ ਤੋਂ ਲੈ ਕੇ ਅਗਸਤ ਤੱਕ ਘਰ ਘਰ ਜਾਣਗੇ ਮੀਟਰ ਰੀਡਿੰਗਸ ਲੈਣ ਲਈ, ਸਵੇਰੇ 9 ਵਜੇ ਤੋਂ ਸ਼ਾਮ 8:30 ਵਜੇ ਤੱਕ। ਜੇ ਅਸੀਂ ਤੁਹਾਨੂੰ ਮਿਸ ਕਰ ਗਏ ਤਾਂ ਅਸੀਂ ਤੁਹਾਡੇ ਲਈ ਇੱਕ ਮੀਟਰ ਰੀਡਿੰਗ ਰਿਮਾਈਂਡਰ ਕਾਰਡ ਛੱਡ ਕੇ ਜਾਵਾਂਗੇ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ winnipeg.ca/meter-reading।
5: Need a summer adventure? Skip the ordinary and spend the day at Assiniboine Park Zoo. Come face to face with towering dinosaurs in Dinosaurs Uncovered. Discover the strange creatures lurking in Monsters of the Abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome. Looking for a summer adventure right here in Winnipeg? You know what to do. Meet me at the zoo.
6: ਇਹ ਸੁਨੇਹਾ ਉਹਨਾਂ ਲਈ ਹੈ ਜੋ ਲੌਂਗ ਵੀਕਐਂਡ ਤੇ ਕੈਬਿਨ ਜਾਂ ਬੈਕਯਾਰਡ ਪਾਰਟੀ ਲਈ ਤਿਆਰ ਨੇ, ਅਤੇ ਉਹਨਾਂ ਲਈ ਜੋ ਇਸ ਸਮਰ ਨੂੰ ਪੂਰੀ ਮੌਜ ਮਸਤੀ ਨਾਲ ਜੀਣਾ ਚਾਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੇ ਤੁਹਾਡੇ ਪਲਾਨਾਂ ਵਿੱਚ ਸ਼ਰਾਬ ਸ਼ਾਮਲ ਹੈ ਤਾਂ ਡਰਾਈਵਿੰਗ ਸ਼ਾਮਲ ਨਹੀਂ ਹੋਣੀ ਚਾਹੀਦੀ। ਇੱਕ ਡੈਜ਼ਿਗਨੇਟਿਡ ਡਰਾਈਵਰ ਰੱਖੋ, ਰਾਈਡ ਕਾਲ ਕਰੋ ਜਾਂ ਫਿਰ ਉੱਥੇ ਹੀ ਰਾਤ ਬਿਤਾਓ। ਸਟੀਅਰਿੰਗ ਪਿੱਛੇ ਬੈਠਣ ਤੋਂ ਪਹਿਲਾਂ 1 ਜਾਂ 2 ਡਰਿੰਕਸ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀਆਂ। ਇਸ ਸਮਰ ਚੰਗੀਆਂ ਵਾਈਬਸ ਬਣਾਏ ਰੱਖੋ, ਕਦੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਇੱਕ ਜਨਹਿਤ ਸੁਨੇਹਾ।
7: There are 3 dental offices you should know that are made for kids as they grow. There's a TV above every chair and a friendly staff that really cares. Children's Dental World.
8: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations, on Regent, on Pembina, and on McPhillips. Book an appointment today.
9: Children's Dental World.
10: 92.7 FM, CKJS, Winnipeg's multilingual radio station for over 50 years.

0: ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਆ?
0: ਬਹੁਤ ਵਧੀਆ ਬਾਈ ਜੀ, ਤੁਸੀਂ ਦੱਸੋ।
1: ਵਧੀਆ ਵਧੀਆ ਬਾਈ, ਸ਼ੋਅ ਵਧੀਆ ਚੱਲ ਰਿਹਾ ਤੁਹਾਡਾ।
0: ਥੈਂਕ ਯੂ ਬਾਈ।
1: ਇੱਕ ਗਾਣਾ ਲਾ ਦੋਗੇ ਹਰਸਿੰਦਰ ਬਾਈ ਦਾ?
0: ਹਾਂਜੀ,
1: ਹੱਸਦੇ ਰਹਿੰਦੇ ਆ ਲਾ ਦੋ ਬਾਈ।
0: ਹੱਸਦੇ ਹੀ ਰਹਿੰਦੇ ਆ?
1: ਹਾਂਜੀ,
0: ਜ਼ਰੂਰ ਲਾ ਦਿੰਦੇ ਬਾਈ।
1: ਧੰਨਵਾਦ ਬਾਈ।
0: ਥੈਂਕ ਯੂ, ਥੈਂਕ ਯੂ। ਲਵ ਰੰਧਾਵਾ ਜੀ, ਸਤਿ ਸ਼੍ਰੀ ਅਕਾਲ ਦੇਸੀ ਯੂਜ਼ਰ ਜੀ, ਧੰਨਵਾਦ ਤੁਹਾਡਾ। ਔਰ ਰੈਂਡੀ ਜੀ, ਬਰੋ ਜਸਟ ਕਿਊਰੀਅਸ, ਹਾਊ ਡੂ ਯੂ ਅਰਨ ਫਰੋਮ ਦਿਸ ਜੋਬ? ਟਿਕਟੋਕ ਤੋਂ ਤਾਂ ਅਸੀਂ ਕੁਛ ਨਹੀਂ ਅਰਨ ਕਰਦੇ ਜੀ, ਅਸੀਂ ਤਾਂ ਰੇਡੀਓ ਤੋਂ ਅਰਨ ਕਰ ਸਕਦੇ ਹਾਂ, ਪਰ ਅਸੀਂ ਸ਼ੌਂਕ ਨੂੰ ਕਰਦੇ ਹਾਂ। ਔਰ ਇਸ ਤੋਂ ਬਿਨਾਂ ਜਗਦੀਪ ਭਮਰਾ ਜੀ, ਸਤਿ ਸ਼੍ਰੀ ਅਕਾਲ। ਅਤੇ ਸੁਖਜੀਤ ਸਿੰਘ ਜੀ, ਹੈਪੀ ਫਰਾਈਡੇ, ਬਹੁਤ ਮਿਹਰਬਾਨੀ। ਰਾਜ ਜੀ, ਵੈਲਕਮ ਤੁਹਾਡਾ, ਧੰਨਵਾਦ ਤੁਹਾਡਾ, ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਲਾਈਵ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ, ਅਤੇ ਪ੍ਰੋਗਰਾਮ ਦੇ ਨਾਲ ਤੁਸੀਂ ਅੱਜ ਜੁੜ ਕੇ ਰਹਿਣਾ ਗਾ। ਆਉਣ ਵਾਲੇ 1 ਘੰਟਾ ਤੇ 20 ਮਿੰਟ ਦਾ ਸਮਾਂ ਤੁਹਾਡੇ ਅਤੇ ਸਾਡਾ ਇਕੱਠੇ ਰਹੇਗਾ। ਔਰ ਇਸ ਤੋਂ ਬਿਨਾਂ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ, ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵਾਲਿਆਂ ਦਾ ਮੈਸੇਜ ਸੁਣ ਲਓ ਜੀ। ਜੇਕਰ ਤੁਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰਵੀਜ਼ਾ ਵਿਸਟਰਵੀਜ਼ਾ ਇੰਸ਼ੋਰੈਂਸ ਕਰਵਾਉਣੀ ਹੋਵੇ, ਆਰ ਆਰ ਐਸ ਪੀ ਟੀ ਐਫ ਐਸ ਏ ਆਰ ਈ ਐਸ ਪੀ ਜਾਂ ਫਿਰ ਕਮਰਸ਼ੀਅਲ ਮੋਰਗੇਜ, ਰੈਜੀਡੈਂਸ਼ੀਅਲ ਮੋਰਗੇਜ ਕਰਵਾਉਣਾ ਚਾਹੁੰਦੇ ਹੋ ਤਾਂ 100 ਮਿੰਟਲੇ ਡਰਾਈਵ ਦੇ ਉੱਤੇ ਜਾ ਸਕਦੇ ਹੋ। ਬੀਰਿੰਦਰ ਸਿੰਘ ਬਹਿਲ ਜੀ ਨਾਲ ਗੱਲਬਾਤ ਕਰ ਸਕਦੇ ਹੋ 204-230-4431 ਦੇ ਉੱਤੇ, ਜਾਂ ਫਿਰ ਸਿਮਰਨਜੀਤ ਜਸਵਾਲ ਜੀ ਨਾਲ 204-688-3758 ਦੇ ਉੱਤੇ ਸੰਪਰਕ ਕਰ ਸਕਦੇ ਹੋ। ਗੱਡੀ ਖਰੀਦਣੀ ਹੋਵੇ ਤਾਂ ਗੰਡੂ ਆਟੋ ਸੇਲਸ ਐਂਡ ਸਰਵਿਸ ਵਾਲਿਆਂ ਕੋਲ ਤੁਸੀਂ ਜਾਓ, ਹਰ ਇੱਕ ਤਰੀਕੇ ਦੀ ਗੱਡੀ ਇਹਨਾਂ ਕੋਲ ਸਟਾਕ ਦੇ ਵਿੱਚ ਹੁੰਦੀ ਆ। 222 ਮੈਕਫਿਲਪ ਸਟਰੀਟ, ਨਵਿਆਂ ਵਰਗੀ ਯੂਜ ਗੱਡੀ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ। ਗੰਡੂ ਆਟੋ ਸੇਲਸ ਐਂਡ ਸਰਵਿਸ, ਫੋਨ ਨੰਬਰ 204-227-8080-28, 204-227-8080-28 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਾਰ, ਵੈਨ, ਐਸ ਯੂ ਵੀ, ਪਿਕਅਪ ਟਰੱਕ, ਹਰ ਇੱਕ ਪ੍ਰਕਾਰ ਦੀ ਗੱਡੀ ਇਹ ਜਿਹੜੀ ਵੀ ਵੇਚਦੇ ਨੇ ਗਰੰਟੀ ਵਾਰੰਟੀ ਦੇ ਨਾਲ ਵੇਚਦੇ ਨੇ। ਅਤੇ ਐਮ ਡੀ ਐਫ ਟਾਇਰ ਵਾਲਿਆਂ ਕੋਲ ਵੀ ਗਰੰਟੀ ਵਾਲੇ ਟਾਇਰ ਮਿਲਦੇ ਆ। ਜੇਕਰ ਤੁਸੀਂ ਟਰੱਕਾਂ ਨੂੰ ਜਾਂ ਫਿਰ ਟ੍ਰੇਲਰਾਂ ਨੂੰ ਕਾਲੇ ਲੁੱਕ ਵਰਗੇ ਚੰਗੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ ਐਮ ਡੀ ਐਫ ਟਾਇਰ ਵਾਲਿਆਂ ਨਾਲ ਸੰਪਰਕ ਕਰ ਲਓ। 251 ਓਕ ਪੁਆਇੰਟ ਹਾਈਵੇ ਦੇ ਉੱਤੇ ਜਾ ਕੇ ਨਵੇਂ ਪੁਰਾਣੇ ਟਰੱਕਾਂ ਟਰੇਲਰਾਂ ਦਾ ਸਟਾਕ ਇਹਨਾਂ ਦੇ ਕੋਲ ਹੁੰਦਾ ਹੈਗਾ। ਸੋ ਕਾਲ ਕਰਨ ਦੇ ਲਈ ਨੰਬਰ 204-583-8880 ਆਕਾਸ਼ਵੀਰ ਨੂੰ ਕਾਲ ਕਰੋ। ਜੇਕਰ ਕਿਸੇ ਪ੍ਰਕਾਰ ਦੀ ਤੁਹਾਨੂੰ ਜ਼ਰੂਰਤ ਹੈਗੀ ਹੈ, ਟਾਇਰ ਦਾ ਕੋਈ ਡੈਮੇਜ ਹੋ ਗਿਆ ਗਾ, ਤੁਸੀਂ ਰਿਪੇਅਰ ਕਰਵਾਉਣਾ ਹੋਵੇ, ਨਵਾਂ ਪਵਾਉਣਾ ਹੋਵੇ, ਤਾਂ 251 ਓਕ ਪੁਆਇੰਟ ਹਾਈਵੇ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ। ਇਸ ਤੋਂ ਬਿਨਾਂ ਰੋਇਲ ਫਰਨੀਚਰ, ਰੋਇਲ ਫਰਨੀਚਰ, ਜੇ ਤੁਸੀਂ ਫਰਨੀਚਰ ਦੀਆਂ ਟੌਪ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਹੋ, ਇਟਲੀ ਦਾ ਬਣਿਆ ਹੋਇਆ, ਕੈਨੇਡਾ ਦਾ ਬਣਿਆ ਹੋਇਆ ਫਰਨੀਚਰ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਤਾਂ ਰੋਇਲ ਫਰਨੀਚਰ ਵਾਲਿਆਂ ਕੋਲ 16 ਸੇਂਟ ਜੇਮਸ ਸਟਰੀਟ ਦੇ ਉੱਤੇ ਜਾਣਾ ਗਾ। ਸਪਿੰਦਰ ਬੋਪਰਾ ਜੀ ਦਾ ਨੰਬਰ ਨੋਟ ਕਰ ਲਓ, 204-990-9097, 204-990-9097 ਤੇ ਸੰਪਰਕ ਕਰ ਸਕਦੇ ਹੋ। ਔਰ ਇਹਨਾਂ ਦੇ ਕੋਲ ਤੁਸੀਂ ਕੁਈਨ ਬੈੱਡ, ਚਾਹੇ ਤੁਸੀਂ ਡਾਇਨਿੰਗ ਟੇਬਲ ਲੈਣਾ ਹੋਵੇ, ਤਾਂ ਇਹਨਾਂ ਦੇ ਕੋਲ ਗੇੜਾ ਜ਼ਰੂਰ ਮਾਰ ਕੇ ਆਓ। ਅਤੇ ਇਸ ਤੋਂ ਬਿਨਾਂ ਕੋਈ ਕਲੀਨਿਕ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਨੂੰ ਈਸਟ ਦੇ ਵਿੱਚ ਰਹਿੰਦੇ ਹੋਏ ਮੈਂ ਦੱਸ ਦੇਵਾਂ ਕਿ ਜੇ ਤੁਸੀਂ ਫੈਮਿਲੀ ਡਾਕਟਰ ਦੀ ਭਾਲ ਦੇ ਵਿੱਚੋਂ ਤਾਂ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ 1783 ਪਲੈਸੀ ਰੋਡ ਦੇ ਉੱਤੇ, ਯੂਨਿਟ ਨੰਬਰ 19 ਦੇ ਵਿੱਚ ਆ, ਜਿੱਥੇ ਤੁਹਾਨੂੰ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲਦੇ ਨੇ, ਮੇਲ ਡਾਕਟਰ, ਫੀਮੇਲ ਡਾਕਟਰ, ਹਰ ਤਰੀਕੇ ਦੇ ਡਾਕਟਰ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਇਹਨਾਂ ਦੇ ਕੋਲ ਹੈਗੇ ਨੇ। ਸੋ ਤੁਸੀਂ ਆਪਣੇ ਕੰਫਰਟ ਦੇ ਹਿਸਾਬ ਦੇ ਨਾਲ ਫਾਈਲ ਓਪਨ ਕਰਵਾ ਸਕਦੇ ਹੋ ਇਹਨਾਂ ਕੋਲ 1783 ਪਲੈਸੀ ਰੋਡ, ਯੂਨਿਟ ਨੰਬਰ 19, ਫੋਨ ਨੰਬਰ 204-417-0028, ਵਾਕ ਇਨ ਜਾਂ ਫਿਰ ਤੁਸੀਂ ਅਪੁਆਇੰਟਮੈਂਟ ਬਣਾ ਕੇ ਇਹਨਾਂ ਦੇ ਕੋਲ ਜਾ ਸਕਦੇ ਹੋ। ਜਗਦੀਪ ਸਿੰਘ ਜੀ, ਹੈਪੀ ਫਰਾਈਡੇ, ਬਹੁਤ ਬਹੁਤ ਮਿਹਰਬਾਨੀ। ਟਿਕਟੋਕ ਲਾਈਵ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ। ਔਰ ਕਾਲ ਦੇ ਲਈ ਸਟੂਡੀਓ ਦੇ ਨੰਬਰ ਨੇ 204-780-8881, 204-780-8881, 204-780-8881 ਤੇ ਗੱਲ ਹੋਣੀ ਆ।

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ ਸਤਿ ਸ੍ਰੀ ਅਕਾਲ ਜਗਦੀਪ ਕਿਵੇਂ ਵੀਰੇ ਠੀਕ ਹੈ ਜੀ
1: ਅਪਡੇਟ ਬਾਕੀ ਖੇਡਾਂ ਕਾਮਨਵੈਲਥ ਚੱਲ ਰਹੀਆਂ ਜੇ ਕੋਈ ਟਰੱਸਟ ਦਾ ਬੰਦਾ ਉਹਦੇ ਵਿੱਚ ਅਥਲੈਟਿਕਸ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਹਨਾ ਕਾਮਨਵੈਲਥ ਗੇਮਾਂ ਹੁੰਦੀਆਂ ਕਾਮਨਵੈਲਥ ਤੇ ਓਲੰਪਿਕ ਦੇ ਵਿੱਚ ਫਰਕ ਨੀ ਹੁੰਦਾ ਚਲੇ ਵੀ ਸਾਨੂੰ ਦੱਸਦੇ ਹਨ ਵੀ ਕਾਮਨਵੈਲਥ ਹੁੰਦੀਆਂ ਕਿਹੜੀਆਂ ਜਿਹਨਾਂ ਜਿਹਨਾਂ ਕੰਟਰੀਆਂ ਦੇ ਉੱਤੇ ਇੰਗਲੈਂਡ ਨੇ ਕਬਜ਼ਾ ਕੀਤਾ ਸੀਗਾ ਰਾਜ ਕੀਤਾ
0: ਅੱਛਾ
1: ਉਹ ਜਿਹੜੀਆਂ ਗੇਮਾਂ ਉਹ ਦੇਸ਼ ਇਕੱਠੇ ਰਲ ਕੇ ਖੇਡਦੇ ਉਹਨੂੰ ਕਾਮਨਵੈਲਥ ਕਹਿੰਦੇ ਆ
0: ਅੱਛਾ ਜੀ
1: ਹਾਂ ਜਿਹਨਾਂ ਜਿਹਨਾਂ ਦੇਸ਼ਾਂ ਦੇ ਉੱਤੇ ਤੇ ਕੈਨੇਡਾ ਵੀ ਵਿੱਚ ਖੇਡ ਰਿਹਾ ਕੈਨੇਡਾ ਜਿਹੜਾ ਪੁਆਇੰਟ ਟੇਬਲ ਦੇ ਵਿੱਚ ਰਾਈਟ ਨਾਓ ਯਾਨੀ ਕਿ ਜਿਹੜੇ ਆਪਣੇ ਮੈਡਲਿਸਟ ਹੁੰਦੀ ਹੈ ਨਾ ਉਹਦੇ ਚ ਦੂਜੇ ਨੰਬਰ ਤੇ ਆ 17 ਜਿੱਤੀਆਂ ਹੋਈਆਂ ਆਸਟ੍ਰੇਲੀਆ ਨੇ 53 ਜਿੱਤੇ ਹੋਏ ਆ
0: ਅੱਛਾ ਜੀ
1: ਗੋਲਡ ਇੰਡੀਆ ਵੀ ਹੈਗਾ ਇੰਡੀਆ 5 ਗੋਲਡ ਜਿੱਤ ਚੁੱਕਾ ਵੀ ਇਹਦੇ ਚ ਆਪ ਇੰਡੀਆ ਵਾਲੇ ਵੀ ਖੇਡਦੇ ਹੁੰਦੇ ਕੁਸ਼ਤੀ ਖੇਡਦੇ ਆ ਜਾਂ ਦੂਜੀਆਂ ਗੇਮਾਂ ਰੇਸਾਂ ਦੇ ਵਿੱਚ ਵੀ ਜੈਵਲਿੰਗ ਆਪਣੀ ਬਹੁਤ ਵਧੀਆ ਹੈ ਨਾ ਬੋਕਸਿੰਗ ਵਧੀਆ ਤੇ ਕਈ ਵਾਰ ਹਾਕੀ ਦੇ ਵਿੱਚ ਵੀ ਆਪਾਂ ਨੂੰ ਮਿਲ ਜਾਣਾ ਹੁੰਦਾ ਮੈਡਲ ਪਰ ਮੇਨ ਗੱਲ ਇਹ ਆ ਵੀ ਕਈ ਵਾਰ ਆਪਾਂ ਨੂੰ ਪਤਾ ਨੀ ਲੱਗਦਾ ਵੀ ਚੀਜ਼ਾਂ ਕਿਹੜੀਆਂ ਡੰਗੋ ਫਿਰ ਮੈਂ ਮਾੜਾ ਜਿਹਾ ਦੱਸ ਦੋ ਵੀ ਕਾਮਨਵੈਲਥ ਉਹ ਆ ਕਿੱਥੇ ਜਿਹਨਾਂ ਜਿਹਨਾਂ ਦੇਸ਼ਾਂ ਤੇ ਇੰਗਲੈਂਡ ਨੇ ਰਾਜ ਕੀਤਾ ਸੀ ਉਹ ਸਾਰੇ ਰਲ ਕੇ ਖੇਡਦੇ ਆ ਉਹਨਾਂ ਨੂੰ ਕਾਮਨਵੈਲਥ ਗੇਮਾਂ ਕਹਿੰਦੇ ਹਨ ਤੇ ਬਾਕੀ ਇੱਕ ਆਪਣੇ ਹੋਰ ਗਾਣਾ ਮੈਨੂੰ ਸੁਣਨਾ ਦੂਜਾ ਅਮਰ ਰਸੀ ਦਾ ਮੈਨੂੰ ਨਾ ਮੈਨੂੰ ਛੇੜੀ ਨਾ
0: ਨਾ ਨਾ ਨਾ ਮੈਨੂੰ ਛੇੜੀ ਨਾ ਸੌ ਰੱਬ ਦੀ ਵੀ ਮੈਨੂੰ ਘੇਰੀ ਨਾ ਜਰੂਰ ਲਾ ਦੇਣੇ ਬਾਈ ਸਾਨੂੰ ਕਮੈਂਟ ਕਰਦੇ ਨੇ ਇੱਕ ਹੁੰਦਾ ਸੁਣਨਾ ਇੱਕ ਹੁੰਦਾ ਦੇਖਣਾ ਦੇਖਣ ਤੇ ਮੈਨੂੰ ਲੱਗਦਾ ਜਿਆਦਾ ਐਨਰਜੀ ਲੱਗਦੀ ਹੈ ਕਿਉਂਕਿ ਫਿਰ ਤੁਹਾਨੂੰ ਆਪਦੇ ਕੰਮ ਕਾਰ ਛੱਡ ਕੇ ਵੀ ਧਿਆਨ ਦੇਣਾ ਪੈਂਦਾ ਨਾ ਜ਼ਰੂਰ ਲਾ ਦਾਂਗੇ ਥੈਂਕ ਯੂ ਜੀ ਸਟੂਡੀਓ ਨੰਬਰ 204-780-8881 204-780-8881 ਔਰ ਜੇ ਡੀ ਬਾਈ ਜੀ ਨੇ ਸਾਨੂੰ ਗੁਲਾਬ ਦੇ ਫੁੱਲ ਭੇਜੇ ਹੈਗੇ ਔਰ ਬਹੁਤ ਬਹੁਤ ਮਿਹਰਬਾਨੀ ਇੱਕ ਆ ਦਿਲ ਅਤੇ ਇੱਕ ਆ ਗੁਲਾਬ ਦਾ ਫੁੱਲ ਲਾਲ ਰੰਗ ਦਾ ਉਹ ਵੀ ਦੋ ਦੋ ਤਿੰਨ ਤਿੰਨ ਭੇਜੇ ਬਹੁਤ ਮਿਹਰਬਾਨੀ ਬਾਈ ਜੀ ਇਹਦੇ ਨਾਲ ਜ਼ਰੂਰ ਇੱਕ ਪਿਆਰ ਹੀ ਆ ਅਤੇ ਜਿਵੇਂ ਅੱਗੇ ਬਾਈ ਪੁੱਛਦੇ ਸੀ ਟਿਕਟੋਕ 'ਤੇ ਕੀ ਵੱਜਦਾ ਹੁਣ ਸਾਨੂੰ ਘੱਟੋ ਘੱਟ ਅੱਧਾ ਸੈਂਟ ਬਣ ਗਿਆ ਹੁਣ ਇੰਨਾ ਪੈਸਾ ਕਿੱਥੇ ਲੈ ਕੇ ਜਾਣਾ ਆਪਾਂ ਕਿਤੇ ਤੁਸੀਂ ਆਪ ਦੱਸੋ ਸ਼ਾਹ ਬਿਲਡਰ ਜੀ ਕਹਿੰਦੇ ਪ੍ਰਮੋਸ਼ਨ ਕਰਾਉਣੀ ਆਪਾਂ ਵੀ ਜ਼ਰੂਰ ਜੀ ਬਾਈ ਜੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕੰਟੈਕਟ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੇ ਵੀ ਪ੍ਰਮੋਸ਼ਨ ਕਰਾਉਣੀ ਆ ਕੋਈ ਤੁਸੀਂ ਰੈਸਟੋਰੈਂਟ ਓਪਨ ਕਰ ਰਹੇ ਹੋ ਤੁਸੀਂ ਕੋਈ ਸਟੋਰ ਓਪਨ ਕਰ ਰਹੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਤੁਹਾਡਾ ਸੁਨੇਹਾ ਜ਼ਰੂਰੀ ਆ ਪਹੁੰਚਾਉਣਾ ਸਭ ਤੱਕ ਕਿ ਤੁਸੀਂ ਆਹ ਚੀਜ਼ ਕੀਤੀ ਆ ਜੇ ਦੱਸਾਂਗੇ ਤਾਂ ਫਿਰ ਹੀ ਅਗਲੇ ਨੂੰ ਪਤਾ ਲੱਗਦਾ ਗਾ ਅਤੇ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ 204-463-0110 ਪ੍ਰੋਗਰਾਮ ਤੋਂ ਬਾਅਦ 204-463-0110 ਦੇ ਉੱਤੇ ਗੱਲਬਾਤ ਹੋ ਸਕਦੀ ਆ ਲਾਫ ਲਿਲ ਮੋਰ ਦੀ ਆਈ ਡੀ ਆ ਸਤਿ ਸ਼੍ਰੀ ਅਕਾਲ ਵੀਰੇ ਪਹਿਲੀ ਵਾਰ ਸੁਣ ਰਹੇ ਹਾਂ ਬਹੁਤ ਵਧੀਆ ਲੱਗਿਆ ਥੈਂਕ ਯੂ ਬਾਈ ਤੁਸੀਂ ਪਲੀਜ਼ ਟਿਕਟੋਕ ਦੇ ਅਕਾਊਂਟ ਨੂੰ ਫੋਲੋ ਜ਼ਰੂਰ ਕਰ ਲਿਓ ਮਨਵਿੰਦਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਅਤੇ ਜ਼ਰੂਰ ਕਰਾਂਗੇ ਬਰਾੜ ਸਾਹਿਬ ਕਿਸੇ ਦਿਨ ਗੈਵੀ ਅਤੇ ਹੂਰ ਇਕੱਠਿਆਂ ਨੂੰ ਆਪਦੇ ਨਾਲ ਲੈ ਕੇ ਆਓ ਔਰ ਸ਼ੋਅ ਕਰੋ ਜ਼ਰੂਰ ਕਰਾਂਗੇ ਬਾਈ ਜੀ ਔਰ ਗੁੱਡ ਸ਼ੋਅ ਮੈਸੇਜ ਕਰਨ ਦੇ ਲਈ ਧੰਨਵਾਦ ਕਾਮਨਵੈਲਥ ਕਹਿੰਦੇ ਸਾਂਝਾ ਧੰਨ ਸਾਂਝਾ ਧੰਨ ਬਿਲਕੁਲ ਜੀ ਸਾਡਾ ਹਿੱਸਾ ਮੇਰਾ ਹਿੱਸਾ ਤਾਂ ਦੇ ਦਿਓ ਫਿਰ ਕੋਈ ਗੱਲ ਨਹੀਂ ਸੋ ਨੰਬਰ ਨੇ 204-780-8881 204-780-8881 ਦੇ ਉੱਤੇ ਗੱਲਬਾਤ ਹੋ ਸਕਦੀ ਆ ਨਾਲ ਹੀ ਤੁਹਾਨੂੰ ਢਿੱਲੋਂ ਲਾਈਟਿੰਗ ਵਾਲਿਆਂ ਦਾ ਜ਼ਰੂਰ ਮੈਸੇਜ ਦੇਵਾਂ ਜੇ ਤੁਸੀਂ ਘਰ ਦੀ ਲਾਈਟਿੰਗ ਚੇਂਜ ਕਰ ਰਹੇ ਹੋ ਨਵੀਆਂ ਤੁਸੀਂ ਘਰ ਦੀਆਂ ਲਾਈਟਾਂ ਚਾਹੁੰਦੇ ਹੋ ਵੀ ਹੁਣ ਪਹਿਲਾਂ ਬੋਰ ਜੇ ਹੋ ਗਏ ਆ ਪੀਲੀਆਂ ਲਾਈਟਾਂ ਲੱਗੀਆਂ ਹੁਣ ਚਿੱਟੀਆਂ ਲਾਲ ਗਏ ਜਾਂ ਫਿਰ ਚਿੱਟੀਆਂ ਲੱਗੀਆਂ ਪੀਲੀਆਂ ਲਾਲ ਗਏ ਜਾਂ ਫਿਰ ਪਹਿਲਾਂ ਹੋਰ ਪ੍ਰਕਾਰ ਦੀਆਂ ਲੱਗੀਆਂ ਹੁਣ ਐੱਲ ਈ ਡੀ ਲਾਈਟਾਂ ਲਾਲ ਗਏ ਬਿਜਲੀ ਘੱਟ ਖਾਣਗੀਆਂ ਤਾਂ ਤੁਸੀਂ ਢਿੱਲੋਂ ਲਾਈਟਿੰਗ ਵਾਲਿਆਂ ਦੇ ਸਟੋਰ ਤੇ ਗੇੜਾ ਮਾਰੋ। ਬੜੇ ਲੰਮੇ ਇਸ ਬਿਜ਼ਨਸ ਦੇ ਵਿੱਚ ਹੈਗੇ ਨੇ ਤਜਰਬੇਕਾਰ ਨੇ ਔਰ ਹਰ ਇੱਕ ਲਾਈਟ ਬਾਰੇ ਇਹਨਾਂ ਨੂੰ ਜਾਣਕਾਰੀ ਹੈਗੀ ਆ ਤੇ ਇਹਨਾਂ ਦੇ ਸਟੋਰ ਤੇ ਤੁਸੀਂ ਵਿਜ਼ਿਟ ਕਰੋਗੇ ਤੁਸੀਂ ਕਹਿਣਾ ਆਹ ਕਿਹੜੇ ਗ੍ਰਹਿ ਤੇ ਆ ਗਏ, ਇੰਨਾ ਚਾਰੇ ਪਾਸੇ ਲਾਈਟਾਂ ਲੂਟਾਂ ਸਾਰਾ ਬਹੁਤ ਚੰਗਾ ਲੱਗਦਾ ਗਾ। ਸੋ ਜਾ ਕੇ ਦੇਖ ਕੇ ਆਓ ਜੇ ਤੁਸੀਂ ਆਪਣੇ ਘਰ ਦੀਆਂ ਲਾਈਟਸ ਬਾਏ ਕਰਨੀਆਂ। ਹੁਣ ਹਰ ਪ੍ਰਕਾਰ ਦੀਆਂ ਇਹਨਾਂ ਕੋਲ ਲਾਈਟਸ ਹੈਗੀਆਂ, ਇਨਡੋਰ ਆਊਟਡੋਰ ਪੋਟ ਲਾਈਟ ਪਿਲਰ ਲਾਈਟ ਸ਼ੈਂਡਲਰ ਵੈਂਟੀਲਾਈਟ ਹਰ ਤਰੀਕੇ ਦੀ ਲਾਈਟ ਇਹਨਾਂ ਕੋਲੋਂ ਤੁਹਾਨੂੰ ਮਿਲਦੀ ਹੈ। ਢਿੱਲੋਂ ਲਾਈਟਿੰਗ 955 ਸੇਂਟ ਜੇਮਸ ਸਟਰੀਟ, ਫੋਨ ਨੰਬਰ 204-219-5540 ਤੇ ਸੰਪਰਕ ਕਰ ਸਕਦੇ ਹੋ। ਤੇ ਜੇ ਘਰੇ ਚਿੱਠੀ ਆ ਗਈ ਆ ਜਾਂ ਈਮੇਲ ਆ ਗਈ ਆ ਵੀ ਭਾਈ ਤੁਹਾਡੇ ਘਰ ਦੀ ਮੌਰਗੇਜ ਹੁਣ ਉਸਦੀ ਰਿਨਿਊਵਲ ਆ ਰਹੀ ਆ, ਹੁਣ ਤੁਹਾਨੂੰ ਦੁਬਾਰਾ ਨਵੇਂ ਰੇਟਾਂ ਦੇ ਨਾਲ ਮੌਰਗੇਜ ਕਰਵਾਉਣੀ ਪੈਣੀ ਆ, ਤਾਂ ਤੁਸੀਂ ਇੱਕ ਵਾਰੀ ਰਾਜ ਮੁੱਦਰ ਜੀ ਕੋਲ ਚਿੱਠੀ ਲੈ ਕੇ ਜਾਓ ਤੇ ਗੱਲਬਾਤ ਕਰੋ ਵੀ ਹੁਣ ਕਿਹੜੀ ਬੈਂਕ ਤੋਂ ਕਰਵਾਈਏ, ਹੁਣ ਇਸ ਨੂੰ ਕਿਵੇਂ ਕੰਟੀਨਿਊ ਕੀਤਾ ਜਾ ਸਕਦਾ, ਹੁਣ ਕਿਵੇਂ ਘੱਟ ਵਿਆਜ ਦੇ ਨਾਲ ਮੌਰਗੇਜ ਹੋ ਸਕਦੀ ਆ। ਰਾਜ ਮੁੱਦਰ ਜੀ ਨੰਬਰ 204-963-84-94-93-84-81 ਦੇ ਉੱਤੇ ਤੁਹਾਡੀ ਗੱਲ ਇਹਨਾਂ ਦੇ ਨਾਲ ਹੋਵੇਗੀ। ਸਟੂਡੀਓ ਨੰਬਰ 204-780-8881-8181 ਤੇ ਸੰਪਰਕ ਹੋਵੇਗਾ।

0: थाने च ना मिले जिंदे आ पानी गीजर वाला। स्टूडियो नंबर 204-780-8881 204-780-8881 दे ते गलबात हो सकती है। कदे गाने च कहिंदे आ वी जिहड़ा नज़ारा हीटर दा आ जिहड़ा नज़ारा रजाई दा ਉਹ ਤੇਰੇ ਹੀਟਰਾਂ 'ਚ ਹੈ ਨਹੀਂ, ਕਦੇ ਕਹਿੰਦੇ ਵੀ ਥਾਣੇ 'ਚ ਗੀਜਰ ਹੈ ਨਹੀਂ। ਸੋ ਗਾਣੇ ਇਸੇ ਤਰ੍ਹਾਂ ਚੱਲਦੇ ਰਹਿਣਗੇ। ਸੋ ਸਟੂਡੀਓ ਨੰਬਰ ਨੇ 204-780-8881 204-780-8881। ਸਤਿ ਸ਼੍ਰੀ ਅਕਾਲ ਜੀ, ਸ਼ਾਹ ਬਿਲਡਰ ਵਾਲਿਆਂ ਦਾ ਸਪੈਸ਼ਲ ਤੌਰ ਦੇ ਉੱਤੇ ਧੰਨਵਾਦ, ਕਮਾਲ ਕਰਤੀ। ਪਹਿਲੀ ਵਾਰੀ ਹੋਇਆ ਕਿਸੇ ਨੇ ਇੰਨੇ ਸਾਨੂੰ ਗਿਫਟ ਦੇ ਵਿੱਚ ਗੁਲਾਬ ਦੇ ਫੁੱਲ ਭੇਜੀ। ਹੁਣ 130 ਅਤੇ 150 ਕਿੰਨੇ ਹੋ ਗਏ, ਲਾ ਲਓ ਹਿਸਾਬ ਤੁਸੀਂ। ਇੰਨੇ ਦਿਲ ਨਹੀਂ ਸੱਚ, ਇੰਨੇ ਗੁਲਾਬ ਦੇ ਫੁੱਲ ਔਰ $2.5 ਹੁਣ ਸਿੱਧੇ ਬਣ ਗਏ, ਤੁਸੀਂ ਦੇਖ ਲਓ ਹੁਣ ਕਿੰਨਾ ਪੈਸਾ। ਜੀ ਕਾਲਰ ਜੀ, ਤੁਸੀਂ ਆਉਂਦੀ ਰੂਮ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਸਰਦਾਰ ਸਿੰਘ ਦਾ ਗਾਣਾ ਲਾ ਦਿਓ ਇੱਕ ਜੀ।
0: ਕਿਹੜਾ ਜੀ?
1: ਇਹਨੂੰ ਮਾਰ ਕੇ ਬੰਦ ਪਿਆ ਦਰਵਾਜ਼ਾ, ਕੋਟਕ ਫਾਟਕ ਪੂਰੇ ਦਾ
0: ਬੰਦ ਪਿਆ ਦਰਵਾਜ਼ਾ ਜ਼ਰੂਰ ਲਾ ਦੇ,
1: ਜਾਂ ਘੱਗਰ ਦੇ ਵਿੱਚ ਆ ਭੈਣੀ ਜਿਹੜਾ ਮਾਰ ਜਾਏ
0: ਤਾਂ ਬੰਦ ਦਰਵਾਜ਼ਾ ਫਾਟਕ ਬੰਦ ਕੇ ਦਰਵਾਜ਼ਾ ਬੰਦ ਆ
1: ਜੋ ਮਰਜ਼ੀ ਸਮਝ ਲਾ।
0: ਨਹੀਂ ਨਹੀਂ ਦੱਸੋ ਨਾ। ਫਾਟਕ ਠੀਕ ਹੈ, ਜ਼ਰੂਰ ਲਾ ਦਿੰਦੇ ਬਾਈ ਜੀ।
1: ਠੀਕ ਹੈ
0: ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਸੋ ਸਟੂਡੀਓ ਨੰਬਰ 204-780-8881 204-780-8881। ਇੰਨਾ ਵਧੀਆ ਅੱਜ ਦਿਨ ਆ, ਦੇਖ ਲਓ ਇੰਨਾ ਵਧੀਆ ਅੱਜ ਮੌਸਮ ਆ, ਔਰ ਫਰਾਈਡੇ ਦਾ ਦਿਨ ਹੋਵੇ ਅਤੇ ਅੱਗੇ ਗਾਂ ਦੋ ਛੁੱਟੀਆਂ ਆਉਣ ਅਤੇ ਦੋ ਛੁੱਟੀਆਂ ਦੇ ਵਿੱਚ ਇੰਨੀਆਂ ਐਕਟੀਵਿਟੀਜ਼ ਵਿਨੀਪੈਗ ਦੇ ਵਿੱਚ ਹੋ ਰਹੀਆਂ ਨੇ ਵੀ ਉਹ ਵੀ ਕਮਾਲ ਦੀ ਗੱਲ ਆ। ਕਿਧਰੇ ਵੈਸਟ ਸੇਂਟ ਪੌਲ ਦੇ ਵਿੱਚ ਟੂਰਨਾਮੈਂਟ ਹੋ ਰਿਹਾ, ਕਿਤੇ ਈਕੇ ਦੇ ਵਿੱਚ ਟੂਰਨਾਮੈਂਟ ਹੋ ਰਿਹਾ, ਤੁਹਾਡੇ ਕੋਲ ਜਾਣ ਨੂੰ ਆਉਣ ਨੂੰ ਇੰਨੀਆਂ ਆਪਸ਼ਨਸ ਨੇ ਇਸ ਵੀਕਐਂਡ ਦੇ ਉੱਤੇ ਵੀ ਕਮਾਲ ਦੀ ਗੱਲ ਆ। ਸੋ ਜੇ ਤੁਸੀਂ ਚਾਹੁੰਦੇ ਹੋ ਇੱਕ ਚੰਗਾ ਟੂਰਨਾਮੈਂਟ, ਵਧੀਆ ਟੂਰਨਾਮੈਂਟ, ਖਾੜੇ ਲੱਗਣ, ਜਿੱਥੇ ਰੇਸਾਂ ਹੋਣ, ਜਿੱਥੇ ਤਾਸ਼ ਦੀ ਬਾਜ਼ੀ ਹੋਵੇ, ਕੁਸ਼ਤੀ ਲਾਈਵ ਹੋਵੇ, ਕਬੱਡੀ ਹੋਵੇ, ਵਾਲੀਬਾਲ ਹੋਵੇ, ਰੱਸਾ ਖਿੱਚਣ ਦੇ ਮੁਕਾਬਲੇ ਹੋਣ, ਰੇਸਾਂ ਹੋਣ, ਸ਼ਾਰਟ ਪੁੱਟ, ਵਾਲੀਬਾਲ ਤਾਂ ਚਲੋ ਕਹਿ ਹੀ ਦਿੱਤਾ, ਅਤੇ ਨਾਲ ਰੰਗਲੇ ਸਰਦਾਰ ਇਹ ਤੁਹਾਡੇ ਲਈ ਲਾਈਵ ਗਾਉਣ, ਹਰਿੰਦਰ ਸੰਧੂ ਜੀ ਆਉਣ, ਅਮਨ ਧਾਲੀਵਾਲ ਜੀ ਆਉਣ, ਵੀਰ ਸੰਧੂ ਜੀ ਗਾਉਣ, ਅਤੇ ਫੁੱਟਬਾਲ ਯਾਨੀ ਕਿ ਸੌਕਰ ਦੇ ਮੁਕਾਬਲੇ ਹੋਣ, ਤਾਂ ਫਿਰ ਚੜ੍ਹਦੀ ਕਲਾ ਸਪੋਰਟਸ ਕਲੱਬ ਟੂਰਨਾਮੈਂਟ ਤੀਜੀ ਵਾਰੀ ਕਰਵਾ ਰਹੇ ਆ। ਟੀਮ ਬੜੀ ਤਕੜੀ ਆ, ਬਹੁਤ ਐਨਰਜੈਟਿਕ ਇਹਨਾਂ ਦੀ ਟੀਮ ਆ। ਸੋ 48 ਹਾਲੈਂਡ ਰੋਡ ਵੈਸਟ ਸੇਂਟ ਪੌਲ ਦੇ ਵਿੱਚ ਇਹ ਮੁਕਾਬਲੇ ਕੱਲ੍ਹ ਨੂੰ ਸ਼ੁਰੂ ਹੋ ਜਾਣੇ ਆ। ਸੋ ਟੂਰਨਾਮੈਂਟ ਦੇਖੋ ਐਤਵਾਰ ਅਤੇ ਸ਼ਨੀਵਾਰ ਦਾ ਦਿਨ, ਸ਼ਨੀਵਾਰ ਅਤੇ ਐਤਵਾਰ ਨੂੰ ਦੋਨੋਂ ਦਿਨ ਤੁਸੀਂ ਟੂਰਨਾਮੈਂਟ ਦੇਖ ਸਕਦੇ ਹੋ। ਬਹੁਤ ਵਧੀਆ ਵਧੀਆ ਮੁਕਾਬਲੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਟੂਰਨਾਮੈਂਟਸ ਦੇ ਉੱਤੇ। ਔਰ ਇੱਥੇ ਅੱਜ ਐਕਤੀ ਕਹਿੰਦੇ ਸਪੈਸ਼ਲ ਅਸੀਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਾ, ਚਾਹ ਪਾਣੀ ਲੰਗਰ ਲੱਡੂ ਔਰ ਪਕੌੜੇ ਵਗੈਰਾ ਸਾਰਾ ਕੁਝ ਤੁਸੀਂ ਨਾਲ ਇੰਜੋਏ ਕਰ ਸਕਦੇ ਹੋ। ਸੋ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਸਪੋਰਟਸ ਕਲੱਬ ਵਾਲਿਆਂ ਦਾ, ਜਿਨ੍ਹਾਂ ਨੇ ਰੇਡੀਓ ਧਮਾਲ ਨੂੰ ਆਪਣਾ ਮੀਡੀਆ ਪਾਰਟਨਰ ਬਣਾਇਆ। ਸੋ ਬਹੁਤ ਮਿਹਰਬਾਨੀ ਜੀ। ਕਾਲਰ ਜੀ, ਤੁਸੀਂ ਆਉਂਦੇ ਹੋ।
2: ਹੈਲੋ, ਬਾਪੂ ਵਾਲਾ ਦਾਣਾ ਨਹੀਂ ਲਾਇਆ ਸੀ?
0: ਕਿਹੜਾ ਬਾਪੂ ਵਾਲਾ ਪੁੱਤ?
2: ਅਮਰਤ ਮਾਨ ਦਾ।
0: ਓਕੇ, ਅੱਜ ਲਾ ਦਿੰਦੇ ਆਪਾਂ। ਹੋਰ ਕਿਹੜਾ? ਹੈਲੋ, ਹੈਂਜੀ,
2: ਕਿਵੇਂ?
0: ਹਾਂਜੀ, ਭੈਣ ਦਾ ਕਿਹੜਾ ਗਾਣਾ ਲਵਾਉਣਾ ਪੁੱਤ?
2: ਹੈਲੋ,
0: ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਠੀਕ ਹਾਂ, ਤੁਸੀਂ ਠੀਕ ਹੋ? ਕਿਹੜਾ? ਚਲੋ ਮੈਂ ਆਪਦੀ ਮਰਜ਼ੀ ਦਾ ਗਾਣਾ ਤੁਹਾਡੇ ਲਈ ਲਾਉਂਗਾ, ਤੇ ਫਿਰ ਤੁਹਾਨੂੰ ਦੱਸ ਵੀ ਦੇਊਂਗਾ ਵੀ ਆਪਦੀ ਮਰਜ਼ੀ ਦਾ ਲਾਇਆ। ਠੀਕ ਆ, ਕੀ ਨਾਮ ਆ ਤੁਹਾਡਾ?
2: ਸੁਖਮਨ।
0: ਸੁਖਮਨ, ਸੁਖਮਨ ਕੀ ਕਰੀ ਜਾਂਦੇ ਹੋ ਘਰੇ? ਟੈਬਲੇਟ ਦੇਖੀ ਜਾਂਦੇ ਸੀ? ਨਹੀਂ ਬੁੱਧ, ਟੈਬਲੇਟ ਤੋਂ ਅੱਛਾ ਟਿਕਟੋਕ ਦੇਖ ਰਹੇ ਹੋ ਜਾਂ ਕੋਈ ਹੋਰ ਕੁਛ ਦੇਖ ਰਹੇ ਹੋ?
2: ਯੂਟਿਊਬ।
0: ਅੱਛਾ, ਗੇਮ ਖੇਡ ਰਹੇ ਹੋ? ਜੀ2
2: ਨਹੀਂ, ਯੂਟਿਊਬ।
0: ਅੱਛਾ, ਯੂਟਿਊਬ। ਯੂਟਿਊਬ ਤੇ ਕੀ ਦੇਖ ਰਹੇ ਹੋ?
2: ਕਾਰਟੂਨ।
0: ਕਾਰਟੂਨ, ਕਿਹੜੇ ਕਾਰਟੂਨ?
2: ਨਹੀਂ ਪਤਾ।
0: ਨਹੀਂ ਪਤਾ ਕਿਹੜੇ ਆ? ਇੰਗਲਿਸ਼ ਆ ਕੇ ਪੰਜਾਬੀ ਆ ਕੇ ਹਿੰਦੀ ਆ?
2: ਪੰਜਾਬੀ ਦੋਨੇ ਆ।
0: ਪੰਜਾਬੀ ਦੋਨੇ? ਚਲੋ ਸ਼ਾਬਾਸ਼। ਕਿੰਨੀ ਉਮਰ ਹੈ ਬੋ ਤੁਹਾਡੀ? ਏਜ ਕਿੰਨੀ ਹੈ ਤੁਹਾਡੀ? 7। ਠੀਕ, ਤੁਸੀਂ ਤਾਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਹੈ। ਹੈਲੋ ਸੁਖਮਨ, ਚਲੋ ਠੀਕ, ਮੈਂ ਫੋਨ ਰੱਖਦਾ। ਓਕੇ ਓਕੇ, ਥੈਂਕ ਯੂ ਕਾਲ ਕਰਨ ਲਈ, ਥੈਂਕ ਯੂ। ਸੋ ਬਹੁਤ ਮਿਹਰਬਾਨੀ ਆਪਣੇ ਬੱਚਿਆਂ ਨੂੰ ਰੇਡੀਓ ਦੇ ਨਾਲ ਜੋੜਨ ਦੇ ਲਈ, ਪੇਰੈਂਟਸ ਦਾ ਸਪੈਸ਼ਲ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਸੁਖਮਨ ਲਈ ਆਪਾਂ ਗਾਣਾ ਵੀ ਲਾਵਾਂਗੇ, ਸੁਜੈਸਟ ਕਰਿਓ ਮਾੜਾ ਜਿਹਾ। ਟਵਿੰਸ ਹੇਅਰ ਸਲੂਨ ਵਾਲੇ ਉਹ ਕਹਿੰਦੇ ਵੀ ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ, ਗੁੱਡ ਸ਼ੋ, ਥੈਂਕ ਯੂ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਗੁਰਜੀਤ ਸਿੰਘ ਚੰਨਾ ਜੀ ਸਤਿ ਸ਼੍ਰੀ ਅਕਾਲ, 130 ਗੁਲਾਬਾਂ ਦੇ ਫੁੱਲ ਸ਼ਾਹ ਬਿਲਡਰਸ ਵੱਲੋਂ ਮਾਨ ਤਾਨ, ਸਾਰੇ ਤੁਹਾਡਾ ਧੰਨਵਾਦ ਕਰ ਰਹੇ ਨੇ, ਥੈਂਕ ਯੂ ਜੀ। ਔਰ ਏਕਮ ਜੀ ਸਾਨੂੰ ਫੋਲੋ ਕਰਨ ਦੇ ਲਈ ਧੰਨਵਾਦ ਤੁਹਾਡਾ, ਜੈ ਜੀ ਸਾਨੂੰ ਫੋਲੋ ਕਰਨ ਲਈ ਧੰਨਵਾਦ। ਅੱਜ ਬਹੁਤ ਸਾਰੇ ਸਾਡੇ ਨਾਲ ਟਿਕਟੋਕ ਯੂਜ਼ਰਸ ਨਵੇਂ ਜੁੜੇ ਨੇ, ਮੈਂ ਦੱਸ ਦੇਵਾਂ ਰੇਡੀਓ ਧਮਾਲ ਵਿਨੀਪੈਗ ਦੇ ਵਿੱਚ ਨੰਬਰ 1 ਰੇਡੀਓ, ਜਿਹੜਾ ਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਅਤੇ ਸ਼ਨੀਵਾਰ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ 3 ਘੰਟੇ ਦਾ ਪ੍ਰੋਗਰਾਮ, ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ, ਕਿਉਂਕਿ ਬਹੁਤ ਸਾਰੇ ਲਿਸਨਰਸ ਨੇ ਜਿਹੜੇ ਸ਼ਾਮ ਨੂੰ ਕੰਮਾਂ ਕਾਰਾਂ 'ਤੇ ਜਾਂਦੇ ਨੇ, ਤਾਂ ਉਹਨਾਂ ਦੇ ਸੁਣਨ ਦੇ ਲਈ ਸਪੈਸ਼ਲ ਅਸੀਂ ਹਰ ਰੋਜ਼ ਨਵਾਂ ਪ੍ਰੋਗਰਾਮ 8 ਵਜੇ ਤੋਂ ਲੈ ਕੇ 10 ਵਜੇ ਤੱਕ ਟਿਊਨ ਇਨ ਕਰਦੇ ਹਾਂ। ਅਤੇ ਜਤਿੰਦਰ ਪੰਨੂ ਜੀ, ਸਵਰਨ ਟਹਿਣਾ ਜੀ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਨੇ, ਔਰ ਤੁਸੀਂ ਉਹਨਾਂ ਦਾ ਖਬਰਾਂ ਦਾ ਜਿਹੜਾ ਪ੍ਰੋਗਰਾਮ ਆ, ਖਬਰ ਦੀ ਖਬਰ ਜਾਂ ਪ੍ਰਾਈਮ ਡਿਸਕਸ਼ਨ, ਸੋ ਤੁਸੀਂ ਉਹ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਔਰ ਤੁਸੀਂ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਜ਼ਰੂਰ ਪ੍ਰੋਗਰਾਮ ਨੂੰ ਟਿਊਨ ਇਨ ਕਰਿਆ ਕਰੋ। ਅਤੇ ਦੁਪਹਿਰੇ ਅਸੀਂ ਪ੍ਰੋਗਰਾਮ ਨੂੰ ਟਿਕਟੋਕ ਲਾਈਵ ਦੇ ਉੱਤੇ ਵੀ ਪੇਸ਼ ਕਰਦੇ ਹਾਂ, 92.7 FM 2009 ਤੋਂ ਪੰਜਾਬੀ ਰੇਡੀਓ, ਰੇਡੀਓ ਧਮਾਲ ਤੁਹਾਡੀ ਸੇਵਾ ਦੇ ਵਿੱਚ ਹਰ ਰੋਜ਼ ਹਾਜ਼ਰ ਹੁੰਦਾ ਗਾ। ਔਰ ਇਸ ਤੋਂ ਬਿਨਾਂ ਹੁਣ ਅਸੀਂ ਨਵੇਂ ਨਵੇਂ ਯੂਜ਼ਰਸ ਆਪਣੇ ਸ਼ਹਿਰ ਤੋਂ ਬਾਹਰ ਤੋਂ, ਜਿਵੇਂ ਕਿ ਅੱਜ ਵੈਨਕੂਵਰ ਤੋਂ, ਕੈਲਗਰੀ ਤੋਂ, ਔਰ ਕੈਲੀਫੋਰਨੀਆ ਤੋਂ, USA ਤੋਂ, ਨਿਊਜ਼ੀਲੈਂਡ ਤੋਂ, ਇਟਲੀ ਤੋਂ, ਜਰਮਨੀ ਤੋਂ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ, ਸੋ ਸਾਰਿਆਂ ਨੂੰ ਅਸੀਂ ਵੈਲਕਮ ਆਖਦੇ ਹਾਂ ਹਮੇਸ਼ਾ, ਔਰ ਤੁਹਾਡੇ ਪਿਆਰ ਦੇ ਲਈ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ।
3: ਹਾਂਜੀ ਮਨਦੀਪ ਬਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
0: ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ।
3: ਵਧੀਆ ਜੀ, ਸ਼ੋਅ ਬਹੁਤ ਸੋਹਣਾ ਚੱਲ ਰਿਹਾ, ਤੇ ਬਾਕੀ ਚਲੋ ਹਸਿੰਦਰ ਬਾਈ ਚਲੇ ਗਏ, ਮਿਲ ਲਿਆ ਸੀ ਮੈਂ ਬਾਈ ਨੂੰ।
0: ਅੱਛਾ ਜੀ, ਬਹੁਤ ਵਧੀਆ ਜੀ,
3: ਮਿਲਦੇ ਆ ਕੱਲ ਸ਼ੋਅ ਤੇ। ਇੱਕ ਬਾਈ ਉਹ ਵੀ ਅਪਡੇਟ ਕਰ ਦੋ, ਸਵੇਰੇ ਨਾ ਮੈਂ ਮੋਸਟਲੀ ਵੈਸੇ ਗੁਰਬਾਣੀ ਚੱਲਦੀ ਹੁੰਦੀ ਆਪਣੇ ਯਾਰ ਆਪਣਾ ਚੈਨਲ ਤੇ 92.7 FM ਤੇ, ਉਹਦੇ ਬਾਰੇ ਵੀ ਮਾੜਾ ਦਰਸ਼ਕਾਂ ਤੱਕ ਅਪਡੇਟ ਕਰੋ ਵੀ ਗੁਰਬਾਣੀ ਕਿੰਨੇ ਤੋਂ ਕਿੰਨੇ ਚੱਲਦੀ।
0: 5 ਵਜੇ ਤੋਂ ਲੈ ਕੇ 5:30 ਵਜੇ ਤੱਕ ਸਰਬ ਸਾਂਝੀ ਗੁਰਬਾਣੀ ਦਾ ਪ੍ਰੋਗਰਾਮ ਹੁੰਦਾ ਦੋਸਤੋ, ਥੈਂਕ ਯੂ ਤੁਸੀਂ ਯਾਦ ਕਰਾਇਆ ਮੈਨੂੰ, ਔਰ 5 ਵਜੇ ਤੋਂ ਲੈ ਕੇ 5:30 ਵਜੇ ਤੱਕ। ਔਰ ਇੰਨਾ ਹੀ ਉਹ ਨਾ ਮਤਲਬ ਉਹ ਗੁਰਬਾਣੀ ਦੀਆਂ ਰਿਕਾਰਡਿੰਗਸ ਮੈਥੋਂ ਬਹੁਤ ਸਾਰੇ ਸਰੋਤੇ ਮੰਗਦੇ ਨੇ ਵੀ ਇੰਨਾ ਸੋਹਣਾ ਪਾਠ ਕੀਤਾ ਉਸ ਦੇ ਵਿੱਚ, ਇੰਨਾ ਸਾਫ਼ ਅਤੇ ਇੰਨੀ ਸਮਝ ਆਉਣ ਵਾਲਾ ਪਾਠ ਆ, ਜੇ ਜਿਹੜੇ ਨੇ ਸੁਣਿਆ ਉਹਨਾਂ ਨੂੰ ਪਤਾ ਗਾ। ਸੋ ਤੁਸੀਂ ਜ਼ਰੂਰ ਜੇ ਸੁਬਹਾ ਤੋਂ ਅਸੀਂ ਕੰਮ 'ਤੇ ਹੁੰਦੇ ਹੋ ਜਾਂ ਜਾ ਰਹੇ ਹੁੰਦੇ ਹੋ ਤਾਂ ਜ਼ਰੂਰ ਲਾਇਆ ਕਰੋ।
3: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਅਤੇ ਬਾਕੀ ਸੁਨੇਹਾ ਵੀ ਦੇ ਦਿਓ ਆਪਣੇ ਦਰਸ਼ਕਾਂ ਤੱਕ।
0: ਹਾਂਜੀ ਜ਼ਰੂਰ ਜੀ,
3: ਵੀ ਜਿਹੜਾ ਕਿ ਆਪਾਂ ਲਾਈਫ ਸਰਟੀਫਿਕੇਟ ਚੱਲਦਾ ਆਪਣੇ ਭਾਰਤ ਦੇ ਪੈਨਸ਼ਨਾਂ ਵਾਸਤੇ, ਵੀ ਆਪਾਂ ਆਨਲਾਈਨ ਸਬਮਿਟ ਕਰਦੇ ਹਾਂ, ਤੇ LPC ਵੀ ਅਪਲਾਈ ਕਰਦੇ ਹਾਂ ਆਨਲਾਈਨ, ਤੇ ਆਪਾਂ EKYC ਵੀ ਕਰਦੇ ਹਾਂ ਤਾਂ ਕਿ ਤੁਹਾਡੀ ਕਿਸੇ ਪੈਨਸ਼ਨ 'ਚ ਰੁਕਾਵਟ ਨਾ ਆਵੇ ਕਿਸੇ ਤਰ੍ਹਾਂ ਦੀ। ਜੇ ਕੋਈ ਵੀ ਤੁਹਾਡਾ ਕੋਈ ਸਵਾਲ ਹੈ ਕਿਸੇ ਪੈਨਸ਼ਨ ਰਿਗਾਰਡਿੰਗ ਤੁਹਾਡੀ ਇੰਡੀਆ ਚੱਲ ਰਿਹਾ, ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 2049999948।
0: ਜੀ ਥੈਂਕ ਯੂ, ਥੈਂਕ ਯੂ ਵੈਰੀ।

ਸਮਾਂ 55 ਮਿੰਟ ਦਾ ਆਪਣੇ ਕੋਲ ਹੋਰ ਹੈਗਾ, ਫਰਾਈਡੇ ਦਾ ਦਿਨ ਹੈਗਾ, ਵਧੀਆ ਵਧੀਆ ਗਾਣਿਆਂ ਦੀ ਕੋਈ ਫਰਮਾਇਸ਼ ਤੁਸੀਂ ਭੇਜ ਸਕਦੇ ਹੋ। ਇੱਕ ਗਾਣਾ ਚਲੋ ਅੱਜ ਫਰਾਈਡੇ ਆ, ਬੱਚੇ ਦੀ ਕਾਤਰ ਆਪਾਂ ਲਾ ਦਿੰਦੇ ਹਾਂ। ਵੈਸੇ ਆਪਾਂ ਤੁਹਾਨੂੰ ਪਤਾ ਫਰਾਈਡੇ ਨੂੰ ਅਪਬੀਟ ਵਾਲੇ ਗਾਣੇ ਹੀ ਸੁਣਦੇ ਹਾਂ, ਅਤੇ ਇਮੋਸ਼ਨਲ ਗਾਣੇ ਆ ਜਿਹੜੇ ਉਹ ਫਿਰ ਮੂਡ ਥੋੜ੍ਹਾ ਜਿਹਾ ਡਾਊਨ ਕਰ ਦਿੰਦੇ ਗ੍ਰਾਫ ECG ਦੇ ਵਾਂਗੂ। ਅਤੇ ਪਰ ਚਲੋ ਇੱਕ ਅੱਧਾ ਪਹਿਰਾ ਸੁਣਦੇ ਹਾਂ, ਫਿਰ ਆਪਾਂ ਸੁਖਮਨ ਦੇ ਲਈ ਵੀ ਇੱਕ ਸਪੈਸ਼ਲ ਗਾਣਾ ਲਾਉਣਾਗਾ। ਸੋ ਬੱਚੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ। 92.7 FM ਨੂੰ ਟਿਊਨ ਇਨ ਕਰਕੇ ਰੱਖਣ ਦੇ ਲਈ।

0: ਕਰਨੌ ਜ਼ਿਲ੍ਹੇ ਦਾ ਹਰਦੀਪ ਧਾਲੀਵਾਲ ਜੀ ਲਾ ਦਾਂਗੇ ਗਾਣਾ, ਦੱਸੋ ਕਿਹੜਾ ਲਾਉਣਾ। ਹਰਪ੍ਰੀਤ, ਡਾਕਟਰ ਹਰਪ੍ਰੀਤ ਸਿੰਘ ਜੀ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਧੰਨਵਾਦ। ਔਰ ਹੂਰ ਕੀ ਹਾਲ ਨੇ? ਹੈਲੋ ਵੀਰੇ, ਹੈਲੋ ਜੀ, ਹੈਲੋ ਹੂਰ। ਰੀਤ ਗਿੱਲ ਜੀ, ਥੈਂਕ ਯੂ ਤੁਹਾਡਾ ਲਾਈਵ ਨੂੰ ਸ਼ੇਅਰ ਕਰਨ ਦੇ ਲਈ। ਹਾਓ ਪਾਪੂਲਰ ਸੌਂਗ, ਇਹ ਕਹਿੰਦੇ ਬਹੁਤ ਮਸ਼ਹੂਰ ਗਾਣਾ ਹੈਗਾ, ਸੋ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਅਗਲੀ ਕਾਲ ਤੁਸੀਂ ਆਉਂਦੀ ਹੋ।
1: ਸਤਿ ਸ਼੍ਰੀ ਅਕਾਲ ਭਾਈ ਮਨਦੀਪ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ।
1: ਇੱਕ ਗਾਣਾ ਹੀ ਲਾ ਦਿਓ ਅੱਜ ਸੁਣਨ ਵਾਲਾ।
0: ਦੱਸੋ ਜੀ, ਦੱਸੋ।
1: ਸਰਦੂਲ ਸਿਕੰਦਰ ਤੇ ਅਮਰ ਨੂਰੀ ਦਾ।
0: ਕਿਹੜਾ?
1: ਗੋਰਾ ਰੰਗ ਦੇਈ ਨਾ ਰੱਬਾ।
0: ਅੱਛਾ,
1: ਹਾਂਜੀ, ਬਹੁਤ ਸੋਹਣਾ ਗਾਣਾ।
0: ਇਹ ਫਰਾਈਡੇ ਵਾਲਾ ਗਾਣਾ?
1: ਫਰਾਈਡੇ ਵਾਲਾ
0: ਹੈ। ਇਹ ਤਾਂ ਮੈਨੂੰ ਲੱਗਦਾ ਮਹੀਨੇ ਚ ਵਾਲਾ ਗਾਣਾ।
1: ਲਾ ਕੇ ਦੇਖੋ।
0: ਗੋਰਾ ਰੰਗ ਦੇਈ ਨਾ ਰੱਬਾ,
1: ਨਾ ਹੋਇਆ ਤਾਂ ਬੰਦ ਕਰ ਦਿਓ, ਕਿਹੜਾ ਇੱਥੇ ਟੈਕਸ ਲੱਗਣਾ।
0: ਨਹੀਂ, ਉਹ ਗੱਲ ਲੱਗਦਾ ਹੀ ਟਾਈਟਲ ਤੋਂ ਵੀ ਗਾਣਾ ਮਹੀਨੇ ਚ ਵਾਲਾ ਹੋਊਗਾ। ਨਹੀਂ,
1: ਪਾਸੇ ਸੁਣ ਕੇ ਦੇਖ ਲਓ ਤੁਸੀਂ ਆਪ ਹੀ।
0: ਜਾਂ ਤਾਂ ਉਹ ਕਹਿੰਦਾ ਰੱਬਾ ਸਾਨੂੰ ਵੀ ਗੋਰਾ ਕਰ ਦੇ, ਤੇ ਜਾਂ ਫਿਰ ਗੋਰੇ ਜੰਮਣੇ ਬੰਦ ਕਰ ਦੇ।
1: ਬੰਦ ਕਰ ਦੇ,
0: ਹਨਾ?
1: ਠੀਕ ਆ।
0: ਠੀਕ,
1: ਚਲੋ ਕੋਈ ਨੀ,
0: ਬੜੀ ਮਿਹਰਬਾਨੀ, ਥੈਂਕ ਯੂ ਜੀ। ਸਟੂਡੀਓ ਨੰਬਰ 204-780-8881, 204-780-8881।

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ
1: ਤੇ ਫਰਾਈਡੇ ਵਾਲਾ ਦੂਜਾ ਲਾ ਰਹੇ ਹੋ
0: ਕਿਹੜਾ ਜੀ
1: ਮਿੱਤਰਾਂ ਨੇ ਢਾਬਾ ਖੋਲਿਆ ਛੜ ਕੁੱਤੇ ਆ
0: ਇਹ ਲਾ ਦਿੰਦੇ ਆ ਸਦੀਕ ਸਾਹਿਬ ਦਾ ਕਿਹਦਾ ਹੈ
1: ਸਦੀਕ ਦਾ
0: ਲਾ ਦਿੰਦੇ ਆ ਬਾਈ
1: ਹਾਂ
0: ਓਕੇ ਓਕੇ ਥੈਂਕ ਯੂ ਜੀ

0: take 92.7 FM CKJS wherever you want with the iHeartRadio app. Download the app for free in your app store today. Search iHeartRadio. This is CKJS 92.7 FM and HD1 Winnipeg.
1: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ ਯਾਦ ਰੱਖੋ ਡੁੱਬਣਾ ਤੇਜ਼ ਸੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ ਪਰ ਇਹ ਤੋਂ ਬਚਿਆ ਜਾ ਸਕਦਾ ਹੈ
2: Looking for a vehicle that fits your budget without sacrificing quality? Come to Eastern Chrysler, home of the unbeatable deal. We have the best pricing in Winnipeg. No gimmicks, no surprises, just the car you want at a price you'll love. Whether it's a rugged truck, our hybrid Jeep Cherokees, or the all-new Dodge Charger, Eastern Chrysler has it all. Visit us today in person or on our website and drive home happy. Eastern Chrysler, where the unbeatable deal is waiting for you.

0: ਇੱਕ ਦੋਸਤੋ ਹੋਰ ਤੁਹਾਨੂੰ ਸੁਨੇਹਾ ਦੇਈਏ, ਜੇ ਤੁਸੀਂ ਈਸਟ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਈਸਟ ਵਾਲੇ ਟੂਰਨਾਮੈਂਟ 'ਤੇ ਜਾਣ ਦੇ ਚਾਹਵਾਂ ਨੂੰ, ਤਾਂ ਤੁਹਾਨੂੰ ਦੱਸ ਦਈਏ ਸ਼ੇਰੇ ਪੰਜਾਬ ਸਪੋਰਟਸ ਕਲੱਬ ਈਕੇ ਵਾਲਿਆਂ ਵੱਲੋਂ ਇੱਕ ਵਾਰ ਫਿਰ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈਗਾ, ਸਮਹਾਓ ਸੇਮ ਹੀ ਡੇਟਸ ਨੇ, ਅਗਸਤ 1 ਅਤੇ ਅਗਸਤ 2 ਨੂੰ, ਸ਼ਨੀਵਾਰ ਅਤੇ ਐਤਵਾਰ ਦਾ ਦਿਨ ਬਣਦਾ ਇਸੇ ਵੀਕਐਂਡ ਨੂੰ, 16ਵਾਂ ਟੂਰਨਾਮੈਂਟ ਇਹ ਕਰਵਾ ਰਹੇ ਨੇ ਸ਼ੇਰੇ ਪੰਜਾਬ ਵਾਲੇ। ਸੋ ਤੁਸੀਂ ਜੇਕਰ ਫਿਰ ਵਧੀਆ ਕੋਈ ਸੌਕਰ ਦੇ ਮੁਕਾਬਲੇ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ ਦੇ, ਜਾਂ ਤੁਸੀਂ ਆਪਣੀ ਟੀਮ ਰਜਿਸਟਰ ਕਰਾਉਣੀ ਚਾਹੁੰਦੇ ਹੋ, ਤਾਸ਼ ਖੇਡਣੀ ਚਾਹੁੰਦੇ ਹੋ, ਸੀਪ ਦੇ ਮੈਚ ਹੋਣਗੇ, ਰੇਸਾਂ ਲਗਾਈਆਂ ਜਾਣਗੀਆਂ, ਸੋ ਅਥਲੈਟਿਕਸ ਦੇ ਬਹੁਤ ਸਾਰੇ ਹੋਰ ਮੁਕਾਬਲੇ ਹੋਣਗੇ, ਰੱਸਾ ਖਿੱਚਣ ਦੇ ਮੁਕਾਬਲੇ ਨਾਲ ਤੀਆਂ ਦਾ ਮੇਲਾ ਇੱਥੇ ਕਰਵਾਇਆ ਜਾਵੇਗਾ। ਸੋ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਾਲਿਆਂ ਵੱਲੋਂ ਵੀ ਤੁਹਾਨੂੰ ਸਭ ਨੂੰ ਵੈਲਕਮ ਆਖਿਆ ਜਾਂਦਾ ਗਾ ਅਤੇ ਤੁਹਾਨੂੰ ਸੱਦਾ ਪੱਤਰ ਦਿੱਤਾ ਜਾਂਦਾ ਗਾ। ਸੋ ਤੁਸੀਂ 16ਵੇਂ ਇਸ ਐਨੂਅਲ ਸਪੋਰਟਸ ਟੂਰਨਾਮੈਂਟ ਦੇ ਉੱਤੇ ਜ਼ਰੂਰ ਪਹੁੰਚ ਸਕਦੇ ਹੋ, ਈਸਟ ਦੇ ਵਿੱਚ ਹੈਗਾ ਗਾ, ਔਰ ਐਡਰੈਸ ਇਹਨਾਂ ਦਾ ਐਡਰੈਸ 218 ਐਂਤਰਿਮ ਰੋਡ, ਜਿਹੜਾ ਕਿ ਵੈਲੀ ਗਾਰਡਨਸ ਕਮਿਊਨਿਟੀ ਕਲੱਬ ਆ, ਉਸ ਦੀਆਂ ਗਰਾਊਂਡਾਂ ਦੇ ਵਿੱਚ ਹੋਵੇਗਾ। 218 ਐਂਤਰਿਮ ਰੋਡ ਦੇ ਉੱਤੇ ਤੁਸੀਂ ਪਹੁੰਚ ਕੇ ਇਸ ਵੀਕਐਂਡ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਸਕਦੇ ਹੋ। ਅਤੇ ਨਾਲ ਹੀ ਈਵਨਿੰਗ ਨੂੰ, ਕੱਲ੍ਹ ਦੀ ਈਵਨਿੰਗ ਸਪੈਸ਼ਲ ਆ, ਤੁਹਾਨੂੰ ਪਤਾ ਭਦੌੜ ਤੋਂ ਅਬਰਾਡ ਬਾਈ ਹਸਤਿੰਦਰ ਜੀ ਅੱਜ ਪ੍ਰੋਗਰਾਮ ਦੇ ਵਿੱਚ ਵੀ ਆਏ ਔਰ ਤੁਹਾਨੂੰ ਬੇਨਤੀ ਵੀ ਕੀਤੀ, ਬਹੁਤ ਸਾਰੀਆਂ ਟਿਕਟਸ ਉਹਨਾਂ ਦੀਆਂ ਤਕਰੀਬਨ ਅੱਜ ਹੋਪਫੁਲੀ ਸੋਲਡ ਆਊਟ ਹੋ ਜੂਗਾ, ਅਤੇ ਹੋ ਸਕਦਾ ਉਹਨਾਂ ਨੂੰ ਹੋਰ ਸੀਟਾਂ ਦਾ ਪ੍ਰਬੰਧ ਕਰਨਾ ਪਵੇ। ਸੋ ਤੁਸੀਂ ਜਲਦੀ ਤੋਂ ਪਹਿਲਾਂ ਔਰ ਆਪਣੀ ਮਨਪਸੰਦ ਸੀਟ, ਜੇਕਰ ਤੁਹਾਡਾ ਮਨ ਹੈਗਾ ਵੀ ਸ਼ੋਅ ਦੇਖਣਾ, ਤਾਂ ਫਿਰ ਸੋਚੋ ਨਾ, ਫਿਰ centennialconcerthall.com 'ਤੇ ਜਾ ਕੇ ਟਿਕਟਸ ਬਾਏ ਕਰ ਲਓ। ਇਹਨਾਂ ਦੀ ਟੀਮ ਵੱਲੋਂ ਰੇਡੀਓ ਧਮਾਲ ਦੇ ਲਿਸਨਰਸ ਲਈ ਪਿਛਲੇ ਹਫ਼ਤੇ, ਪਿਛਲੇ ਫਰਾਈਡੇ 15 ਟਿਕਟਸ ਗਿਵ ਅਵੇ ਵੀ ਕੀਤੀਆਂ ਸੀ, ਸਾਡੇ ਟਿਕਟੋਕ ਯੂਜ਼ਰਸ ਨੇ ਵੀ ਟਿਕਟਸ ਵਿਨ ਕੀਤੀਆਂ ਸੀ ਅਤੇ ਸਾਡੇ ਕਾਲਰਸ ਨੇ ਵੀ ਟਿਕਟਸ ਵਿਨ ਕੀਤੀਆਂ ਸੀਗੀਆਂ। ਸੋ ਇਸ ਗੱਲ ਦੇ ਲਈ ਵੀ ਇਹਨਾਂ ਦਾ ਧੰਨਵਾਦ ਆ। ਸੋ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਆਪੋ ਆਪਣੀਆਂ ਫੈਮਿਲੀਜ਼ ਦੇ ਨਾਲ, ਜੇ ਤੁਸੀਂ 2 ਟਿਕਟਸ ਵਿਨ ਕੀਤੀਆਂ, 1 ਟਿਕਟਸ ਵਿਨ ਕੀਤੀ ਆ, ਅਤੇ ਨਾਲ ਸਾਥ ਤਾਂ ਫਿਰ ਤੁਹਾਨੂੰ ਪਤਾ ਚਾਹੀਦਾ ਹੀ ਆ, ਐਡਾ ਕਮਾਲ ਦਾ ਸ਼ੋਅ ਹੋਵੇਗਾ। ਸੋ ਤੁਹਾਨੂੰ ਸਾਥ ਦੀ ਲੋੜ ਆ, ਅਤੇ ਨਾਲ ਤੁਸੀਂ ਟਿਕਟ ਬਾਏ ਕਰ ਸਕਦੇ ਹੋ centennialconcerthall.com 'ਤੇ ਜਾ ਕੇ ਤੁਸੀਂ ਟਿਕਟਸ ਖਰੀਦੋ। ਹਸਤਿੰਦਰ ਬਹੁਤ ਹੀ ਕਮਾਲ ਦੇ, ਜਿਸ ਦੇ ਗਾਣੇ, ਯਾਰੀ ਤੋੜ ਲਈ, ਤੇਰਾ ਮੇਰਾ ਨਾਤਾ, ਤੇਰੀ ਦੀਦ, ਉੱਚਿਆਂ ਘਰਾਂ ਦੀ ਏ ਜਾਈਏ, ਹੈਂ ਉਦੋਂ ਗੱਲਾਂ ਹੋਰ ਸੀ ਨਹੀਂ, ਉਦੋਂ ਗੱਲਾਂ ਹੋਰ ਸੀ, ਅਤੇ ਬਹੁਤ ਸਾਰੇ ਗਾਣੇ, ਸਾਡੀਆਂ ਗੱਲਾਂ, ਅਤੇ ਇੱਕ ਪਿੰਡ ਸਾਡੇ ਦਾ ਮੁੰਡਾ ਕਿਵੇਂ ਨਾ ਗੱਲ ਕਰੀਏ, ਅਤੇ ਇਹ ਵੀ ਗਾਣਾ, ਅਤੇ ਸਾਰੇ ਗਾਣੇ ਤੁਸੀਂ ਲਾਈਵ ਸੁਣੋਗੇ। ਮੈਂ ਕਿਹਾ ਬਾਈ 25 ਗਾਣੇ ਗਾ ਦੋਗੇ, ਕਹਿੰਦੇ ਇਸ ਤੋਂ ਵੀ ਵੱਧ ਗਾ ਦਾਂਗੇ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਫਿੱਟ ਕਰਾਂਗੇ, ਪਰ ਜੇ ਉਹਨਾਂ ਨੇ ਕਿਹਾ ਤਾਂ ਭਾਈ ਗਾਉਣਗੇ, ਫਿਰ ਤੁਸੀਂ ਆ ਜਿਓ ਬਸ ਦੇਖਣ, ਅਤੇ ਆਉਣਾ ਕਿੱਥੇ ਆ, 555 ਮੇਨ ਸਟਰੀਟ, 555 ਮੇਨ ਸਟਰੀਟ ਸੈਂਟੈਨੀਅਲ ਕੌਂਸਰਟ ਹਾਲ ਦੇ ਵਿੱਚ ਤੁਸੀਂ ਇਸ ਸ਼ੋਅ ਨੂੰ ਇੰਜੋਏ ਕਰੋਗੇ। ਇਸ ਸਾਲ ਬਹੁਤ ਘੱਟ ਸ਼ੋਅ ਆ ਮੈਂ ਕਹਿੰਦਾ ਅੱਗੇ ਨਾਲੋਂ, ਪਰ ਆਹ ਵੀਕਐਂਡ ਤਾਂ ਖੈਰ ਭਰਿਆ ਤੁਹਾਡੀ ਜਿਹੜਾ ਪੂਰਾ ਇੰਟਰਟੇਨਮੈਂਟ ਦਾ ਸੋਰਸ, ਦਿਨੇ ਵੀ ਸ਼ਾਮ ਨੂੰ ਵੀ। ਵੈਸਟ ਸੇਂਟ ਪੌਲ ਵਾਲਿਆਂ ਦਾ ਮੈਨੂੰ ਵੋਇਸ ਮੈਸੇਜ ਆਇਆ, ਕਹਿੰਦੇ ਅਸੀਂ ਕੀ ਕਹਿੰਦੇ, ਉਹ ਮੈਂ ਤੁਹਾਨੂੰ ਵੋਇਸ ਮੈਸੇਜ ਸੁਣਾਉਣਾ, ਚਲੋ ਆਹ ਸੁਣੋ ਕੀ ਕਹਿੰਦੇ। ਬੰਦ ਹੋ ਗਿਆ
1: ਵੀਰੇ, ਆਪਾਂ ਕੇਲਿਆਂ ਦਾ ਲੰਗਰ ਵੀ ਚਲਾਉਣਾ, 30-35,000 ਕਿੱਲਾ ਆਰਡਰ ਕੀਤਾ ਵਾ, ਜੇ ਘੱਟ ਗਿਆ ਤਾਂ ਦੇਖ ਲਾਂਗੇ, ਹੋਰ ਕਰ ਲਾਂਗੇ, ਨਹੀਂ ਮੈਨੂੰ ਲੱਗਦਾ ਇੰਨੇ ਘਰਾਂ ਸਰ ਜੂਗਾ। ਨਾਲ ਲੱਡੂ ਵਗੈਰਾ ਤਾਂ ਹੈਗੇ ਆ, ਪੌੜੇ ਵੀ ਹੈਗੇ ਆ, ਚੌਲਾਂ ਦਾ ਵੀ ਲੰਗਰ ਹੈਗਾ, ਛੋਲਿਆਂ ਦਾ ਵੀ ਹੈਗਾ, ਹਨਾ, ਸਾਰੇ ਹੈਗੇ, ਸਭ ਵੀ ਐਡ ਕਰ ਦੇਵੀ।
0: 35,000

0: ਕਿਹੜਾ ਗਾਣਾ ਲਾ ਕੇ ਹੁਣ ਅਗਲਾ ਗਾਣਾ ਨੀ ਮੈਨੂੰ ਪਤਾ ਕਿਹੜਾ ਲਾਉਣਾ ਗਾ ਪਲੀਜ਼ ਮਾੜਾ ਜਿਹਾ ਸੁਜੈਸਟ ਕਰਿਓ ਵੈਨੀ ਜਵੈਲਰਸ ਵਾਲਿਆਂ ਨੇ ਲਾਈਵ ਨੂੰ ਸ਼ੇਅਰ ਕੀਤਾ ਗਾ ਧੰਨਵਾਦ ਸੋ ਬਹੁਤ ਮਿਹਰਬਾਨੀ ਵਾਨੀ ਕਿ ਵੈਨੀ ਵਾਨੀ ਵੈਨੀ ਆਈ ਹੋਪ ਕਿ ਮੈਂ ਸਹੀ ਪ੍ਰੋਨਾਊਂਸ ਕਰ ਰਿਹਾ ਹੋਵਾਂਗਾ ਸੋ ਤੁਸੀਂ ਲਾਈਵ ਨੂੰ ਸ਼ੇਅਰ ਕੀਤਾ ਬਹੁਤ ਮਿਹਰਬਾਨੀ ਤੁਹਾਡੀ ਗਾਣਾ ਅਗਲਾ ਕਿਹੜਾ ਲੱਗ ਗਿਆ ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਮਲਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਗੁਰਮੁਖ ਚਾਚਾ ਜੀ ਕੀ ਹਾਲ ਨੇ
1: ਜੀ ਮਲਦੀਪ ਬਾਈ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਠੀਕ ਹੈ ਸ਼ੁਕਰ ਹੈ ਰੱਬ ਦਾ ਕੁਛ ਹਿੱਸਾ ਆ ਰਿਹਾ ਰਾਈਟ ਕੁਛ ਜਾ ਰਿਹਾ
0: ਜੀ
1: ਬਸ ਮੈਂ ਹੁਣ ਹੋਮ ਕੇਅਰ ਸਰਵਿਸ ਵਾਲਾ ਆਉਂਦਾ ਫਰਾਈਡੇ ਆਫਟਰਨੂਨ ਉਧਰੋਂ ਵਿਹਲਾ ਹੋ ਗਿਆ ਡਨ ਹੋ ਗਿਆ ਨਾਤ ਹੋ ਗਏ ਫਰੈਸ਼ ਹੋ ਗਿਆ
0: ਜੀ
1: ਤੇ ਮੈਂ ਕਿਹਾ ਮੈਂ ਪ੍ਰੋਗਰਾਮ ਤਾਂ ਖੈਰ ਤੁਹਾਡਾ ਪਹਿਲੀ ਲਾ ਲੈਂਦਾ ਹੁਣ ਇੱਕ ਤੋਂ ਵੀ ਪਹਿਲੇ ਲਾ ਲੈਂਦਾ
0: ਹੁਣ ਵਾਹ ਵਾਹ ਥੈਂਕ ਯੂ
1: ਉਹ ਜਿਹੜਾ ਚਰਚ ਦਾ ਪ੍ਰੋਗਰਾਮ ਆਉਂਦਾ ਉਹ ਵੀ ਆਪਣਾ ਗੱਲਾਂ ਚੰਗੀਆਂ ਕਰਦੇ ਆ ਜੀ
0: ਹਾਂ ਬਹੁਤ ਵਧੀਆ ਪ੍ਰੋਗਰਾਮ ਆ
1: ਹਾਂ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਜੀ
0: ਹਾਂਜੀ
1: ਤੇ ਫੋਕਸ ਔਨ ਲਾਈਫ ਮੇਰਾ ਖਿਆਲ ਇਹੀ ਹੈ ਉਹਦਾ ਨਾਂ
0: ਫੋਕਸ ਔਨ ਲਾਈਫ ਯੈਸ
1: ਹਾਂਜੀ ਫੋਕਸ ਔਨ ਲਾਈਫ
0: ਜੀ
1: ਐਂਡ ਕੱਲ੍ਹ ਤੁਸੀਂ ਸ਼ੋਅ ਕਰਾ ਰਹੇ ਹੋ ਮੇਰੇ ਵੱਲੋਂ ਤੁਹਾਨੂੰ ਵੈਲ ਵਿਸ਼ ਹੈ
0: ਥੈਂਕ ਯੂ
1: ਸੋਲਡ ਆਊਟ ਹੋਵੇ ਸਾਰੇ ਇੰਜੋਏ ਕਰਿਓ ਐਂਡ ਮੈਨੂੰ ਤਾਂ ਥੋੜ੍ਹੀ ਸਾਹ ਦੀ ਪ੍ਰੋਬਲਮ ਕਰਕੇ ਬਾਹਰ ਮੈਂ ਨਿਕਲ ਵੀ ਨਹੀਂ ਹੁੰਦਾ
0: ਤੁਸੀਂ ਆਇਆ ਕਰੋ ਇਸ ਹਾਲ ਦੇ ਵਿੱਚ ਤਾਂ ਸਪੈਸ਼ਲ ਜਿਹੜਾ ਹੈਗਾ ਅਸੈਸੀਬਲ ਹੈਗਾ ਤੁਹਾਡੇ ਲਈ ਵੀ ਤੁਸੀਂ ਆ ਸਕਦੇ ਹੋ ਅੰਦਰ
1: ਮਨਦੀਪ ਬਾਈ ਜੀ ਮੈਂ ਤਾਂ ਆਜਮਾ ਬੜੇ ਮੇਰੇ ਮਿੱਸੀ ਜਾ ਕੇ ਲੈ ਜੀ
0: ਅੱਛਾ ਇਕੱਲੇ ਤੁਸੀਂ ਆਉਂਦੇ ਨੀ
1: ਨਹੀਂ ਇਕੱਲਾ ਮੈਂ ਹੁਣ ਮੈਂ ਤਾਂ ਆਪਣੇ ਕਾਂਡੋ ਚ 5-6 ਸਾਲ ਹੋ ਗਏ ਇਕੱਲਾ ਮੈਂ ਹਰ ਆਪਣੇ ਯੂਨਿਟ ਦਾ ਡੋਰ ਖੋਲ ਕੇ ਵੀ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਵੀਲ ਚੇਅਰ ਤੇ ਡੋਰ ਆਟੋਮੈਟਿਕ
0: ਲਾਈਫ ਪਾਰਟਨਰ ਐਵੇਂ ਤੇ ਹੁਣ ਤਾਂ ਸਾਡੇ ਜ਼ਮਾਨੇ ਚ ਤਾਂ ਨਾਮ ਹੀ ਆ ਇਕੱਲਾ ਤੇ ਲਾਈਫ ਪਾਰਟਨਰ ਜਿਹੜਾ ਪੂਰੀ ਜ਼ਿੰਦਗੀ ਦੇ ਵਿੱਚ ਸਾਥ ਨਿਭਾਉਣ ਵਾਲਾ ਜਿਹੜਾ ਸਾਥ ਆ ਤੁਹਾਡਾ ਤੁਸੀਂ ਇਕੱਲੇ ਨਹੀਂ ਹੈਗੇ ਗੇ ਔਰ ਆਂਟੀ ਜੀ ਨੂੰ ਸਾਡੇ ਵੱਲੋਂ ਬਹੁਤ ਸਾਰਾ ਪਿਆਰ
1: ਥੈਂਕ ਯੂ ਮਲਦੀਪ ਬਾਈ ਜੀ ਐਂਡ ਬਾਕੀ ਤੁਸੀਂ ਫੋਰਸ ਮਾਰਕੀਟ ਗਏ ਜੁਆਏ ਕੀਤਾ ਔਰ ਜਦੋਂ ਤੁਸੀਂ ਬ੍ਰੈਡ ਪਕੌੜਾ ਮੂੰਹ ਚ ਪਾਇਆ ਮੇਰੇ ਮੂੰਹ ਚ ਤਾਂ ਪਾਣੀ ਆ ਗਿਆ ਮੈਂ ਕਿਹਾ ਨਿੰਦਰ ਮੈਨੂੰ ਬ੍ਰੈਡ ਪਕੌੜੇ ਖਾਓ ਬਣਾ ਕੇ
0: ਅੱਛਾ ਜੀ
1: ਸੱਤ ਅੱਠ ਖਾਣੇ ਆ ਇੱਕ ਵਾਰ ਨਹੀਂ ਖਾਊਂਗਾ ਮੈਂ ਥੋੜੀ ਥੋੜੀ ਗੱਲ ਖਾ ਲੂੰਗਾ
0: ਹਾਂਜੀ
1: ਪਰ ਬਣਾ ਦੋ ਚਾਹੇ ਦੋ ਤਿੰਨ ਦਿਨ ਚੱਲ ਜਾਣ
0: ਅੱਛਾ ਜੀ
1: ਪਰ ਮਲਦੀਪ ਬਾਈ ਜੀ ਇਹਨਾਂ ਨੇ ਮੈਨੂੰ ਫਿਰ ਬ੍ਰੈਡ ਕੋਲੇ ਖਵਾਤੇ ਪਰ ਤੁਸੀਂ ਖਾ ਲਏ ਤੇ ਮੈਨੂੰ ਮੂੰਹ ਚ ਪਾਣੀ ਆ ਗਿਆ ਮੈਂ ਕਿਹਾ ਹੁਣ ਮੈਨੂੰ ਚਾਹੇ ਮੈਂ ਓਇਲੀ ਚੀਜ਼ ਨਹੀਂ ਖਾ ਲਈ ਮਨਾ ਕੀਤਾ ਪਰ ਮੈਂ ਖਾ ਲਏ ਜੀ
0: ਅੱਛਾ ਚਲੋ ਕੋਈ ਨੀ ਕਦੇ ਕਦੇ ਖਾ ਲੈਣੇ ਚਾਹੀਦੇ ਆ ਗੋਡੇ ਗੁਰਡੇ ਗਰੀਸ ਹੁੰਦੇ ਰਹਿੰਦੇ ਆ
1: ਹਾਂਜੀ ਬਾਕੀ ਤੁਸੀਂ ਘੁੰਮੇ ਫਿਰੇ ਫੜ ਕੀਤਾ ਜੀ ਚਲੋ ਵੀਡੀਓ ਦੇਖੀ ਸਾਨੂੰ ਬੜਾ ਆਨੰਦ ਆਇਆ ਜੀ ਮੈਂ ਤਾਂ ਸੇਵ ਵੀ ਕਰ ਲਈ ਮੈਂ ਗਾਂਹ ਵੀ ਸ਼ੇਅਰ ਕਰਤੀ ਸੀ ਮੈਂ ਕਿਹਾ ਆਪਣਾ ਹੋਰ ਵੀ ਆਪਣੇ ਭਰਾ ਭਰੇ ਜਿਹੜੇ ਨਹੀਂ ਦੇਖੇ ਉਹ ਵੀ ਦੇਖ ਲੈਣਗੇ ਜੀ
0: ਥੈਂਕ ਯੂ ਸੋ ਨਾਈਸ ਆਫ ਯੂ
1: ਐਂਡ ਥੈਂਕ ਯੂ ਮਲਦੀਪ ਬਾਈ ਜੀ ਗੋਡ ਬਲੈਸ ਐਵਰੀਵਨ ਹੈਵ ਅ ਗੁੱਡ ਵੀਕਐਂਡ
0: ਬਹੁਤ ਮਿਹਰਬਾਨੀ ਥੈਂਕ ਯੂ ਤੁਹਾਨੂੰ ਵੀ ਸ਼ੁਭਕਾਮਨਾਵਾਂ ਇਸ ਵੀਕਐਂਡ ਦੀਆਂ ਜੀ ਕਾਲਰ ਜੀ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਬਾਈ ਜੀ
0: ਸਤਿ ਸ਼੍ਰੀ ਅਕਾਲ ਜੀ
2: ਮੈਂ ਗਾਣਾ ਲਾਉਣਾ ਆ
0: ਹਾਂਜੀ
2: ਠੀਕ
0: ਜਰੂਰ ਜਦੋਂ ਕੋਈ ਅਪਡੇਟ ਮਿਲੀ ਬਾਈ ਜਰੂਰ ਦੱਸਾਂਗੇ ਆਪਾਂ
2: ਹਾਂਜੀ ਬਾਈ ਵੀਡੀਓ ਦੇਖੀ ਸੀ ਤੁਹਾਡੀ ਜਿਹੜੀ ਬੋਰਡ ਤੇ ਘੁੰਮੇ ਸੀ ਤੁਸੀਂ
0: ਅੱਛਾ ਐਡੀ ਵਧੀਆ ਐਡੀ ਮਸ਼ਹੂਰ ਹੋ ਗਈ ਵੀਡੀਓ ਉਹ
2: ਹਾਂਜੀ ਬਾਈ ਮੈਂ ਤਾਂ ਦੇਖੀ ਸੀ ਤੁਹਾਡੇ ਟਿਕ ਉੱਤੇ ਦੇਖੀ ਸੀ ਇੰਸਟਾਗ੍ਰਾਮ ਤੇ ਟਿਕਟੋਕ ਤੇ ਦੋਵਾਂ ਤੇ
0: ਵਧੀਆ ਤਾਂ ਮੈਂ ਆਪਦੇ ਵੱਲੋਂ ਪਹਿਲਾਂ ਹੀ ਕਹਿ ਦਿੰਦਾ ਵੀ ਅਗਲਾ ਐਨਾ ਕਹਿ ਦੇ ਵੀ ਵਧੀਆ ਨਹੀਂ ਸੀ
2: ਨਹੀਂ ਨਹੀਂ ਮੈਨੂੰ ਵਧੀਆ ਲੱਗੀ ਸਾਰੇ ਵਧੀਆ ਸੀ
0: ਅੱਛਾ
2: ਜਾਂ ਵੀ ਵਧੀਆ ਸੀ ਹੋਰ ਵੀ ਹਾਂਜੀ
0: ਠੀਕ ਹੈ ਬਾਈ ਥੈਂਕ ਯੂ ਤੁਹਾਡਾ ਦੇਖਣ ਲਈ ਧੰਨਵਾਦ ਤੁਹਾਡਾ
2: ਕੋਈ ਨਾ ਬਾਈ ਧੰਨਵਾਦ ਬਾਈ
0: ਥੈਂਕ ਯੂ ਵੀਰੇ ਥੈਂਕ ਯੂ ਤੁਹਾਡੇ ਕਰਕੇ ਬਣਾਈ ਸੀ ਅਸੀਂ ਤਾਂ ਚਲੋ ਜਾ ਕੇ ਆ ਹੀ ਜਾਣਾ ਸੀਗਾ ਤੁਹਾਨੂੰ ਦਿਖਾਉਣ ਲਈ ਤੁਸੀਂ ਵੀ ਥੋੜਾ ਬਹੁਤਾ ਚਲੋ ਇੰਟਰਟੇਨਮੈਂਟ ਹੀ ਹੁੰਦਾ ਰੀਲਾਂ ਆਪਾਂ ਦੇਖੀ ਜਾਂਦੇ ਰਹਿੰਦੇ ਹਾਂ ਚਲੋ ਜੇ ਤੁਸੀਂ ਸਾਨੂੰ ਦੇਖ ਲਿਆ ਤੇ ਤੁਹਾਡੀ ਬਹੁਤ ਮਿਹਰਬਾਨੀ ਹੈ ਜੀ ਜੀ ਕਾਲਰ ਜੀ ਤੁਸੀਂ ਆਉਂਦੀ ਹੋ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਭਾਈ ਉਹਦਾ ਗਾਣਾ ਸੀਗਾ ਜੀ ਆਪਣਾ ਸੁਰਜੀਤ ਭੁੱਲਰ ਤੇਰਾ ਨਾਂ ਕਸੂਰ ਗੋਰੀਏ
0: ਤੇਰਾ ਨਾਂ ਕਸੂਰ ਗੋਰੀਏ
3: ਹਾਂਜੀ
0: ਸੁਰਜੀਤ ਭੁੱਲਰ ਤੇਰਾ ਨਾਂ ਕਸੂਰ ਠੀਕ ਹੈ ਬਾਈ ਜੀ ਜ਼ਰੂਰ ਲਾ ਦਿੰਦੇ ਹਾਂ ਜ਼ਰੂਰ ਲਾ ਦਿੰਦੇ ਥੈਂਕ ਯੂ ਬੜੀ ਮਿਹਰਬਾਨੀ ਅਗਲੀ ਕਾਲ ਤੁਸੀਂ ਆਉਂਦੇ ਰਹੋ ਜੀ
4: ਹੈਲੋ
0: ਹੈਲੋ
4: ਮਨਦੀਪ ਜੀ ਉੱਪਰ ਅਸਮਾਨ 'ਚ ਨਾ ਊਧਮ ਸਿੰਘ ਦੇ ਹੱਥ ਜੋੜੀ ਖੜੇ ਨੇ
0: ਅੱਛਾ ਠੀਕ
4: ਮਨਦੀਪ ਤੇ ਸਾਡੇ ਤੇ ਨਜ਼ਰ ਆਨੰਦ ਖੁਜ ਪਈ ਸਾਨੂੰ ਵੀ
0: ਊਧਮ ਸਿੰਘ ਲੰਡਨ ਜਾ ਕੇ ਉਹ ਲਾਉਣਾ ਫਿਰ ਮੈਂ ਜੇ ਜੀ ਬੀ ਵਾਲਾ ਲਾ ਦਿੰਨੇ ਆ, ਕਿਉਂ ਟੈਨਸ਼ਨ ਲੈਣੇ? 35 ਮਿੰਟ ਪਏ ਅਜੇ,
2: ਟੈਨਸ਼ਨ ਨਹੀਂ ਲੈ ਰਿਹਾ ਮੈਂ ਤਾਂ, ਚਲੋ ਠੀਕ ਆ, ਕੋਈ ਟੈਨਸ਼ਨ ਨਹੀਂ ਤੁਹਾਡੇ, ਚਲੋ ਠੀਕ ਆ ਜੀ ਤੁਹਾਡੇ ਪਾਸ,
0: ਠੀਕ ਆ ਠੀਕ ਆ ਠੀਕ ਆ, ਮਿਹਰਬਾਨੀ। 204-780-8182 204-780-8181 'ਤੇ ਸੰਪਰਕ ਹੋ ਸਕਦਾ ਹੈਗਾ, ਅਤੇ ਨਾਲ ਹੀ ਹਸਤਿੰਦਰ ਦਾ ਗੁੱਤ ਸੌਂਗ ਲਾ ਦਿਓ, ਜ਼ਰੂਰ ਲਾਵਾਂਗੇ ਬਾਈ। ਕੱਲ੍ਹ ਨੂੰ ਤੁਸੀਂ ਆਓ, ਸ਼ੋਅ ਦੇਖੋ, ਕੱਲ੍ਹ ਨੂੰ ਲਾਈਵ ਸ਼ੋਅ ਹੋਵੇਗਾ ਅਤੇ ਕੱਲ੍ਹ ਨੂੰ ਸਾਰੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ, ਔਰ ਉਸ ਮਾਹੌਲ ਨੂੰ ਤੁਸੀਂ ਮਿਸ ਨਾ ਕਰਿਓ। ਸੰਟੈਨੀਅਲ ਕੌਂਸਰਟ ਹਾਲ ਦੇ ਵਿੱਚ ਇਹ ਸ਼ੋਅ ਹੋਣ ਵਾਲਾ ਗਾ, ਅਤੇ ਸੰਟੈਨੀਅਲ ਕੌਂਸਰਟ ਹਾਲ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜਾ ਟਿਕਟਸ ਬਾਏ ਕਰਿਓ ਪਲੀਜ਼, ਅਤੇ ਜਾਂ ਫਿਰ ਤੁਸੀਂ ਕਾਲ ਕਰ ਲਿਓ ਇਹਨਾਂ ਦੀ ਟੀਮ ਦੇ ਮੈਂਬਰ ਨੂੰ, ਅਤੇ ਨਾਲ ਹੀ ਤੁਹਾਨੂੰ ਮੈਨੂਫੈਕਚਰਰ ਕਾਰਪਟ ਐਂਡ ਫਲੋਰਿੰਗ ਵਾਲੇ ਜਿਹੜੇ 1069 ਨੋਟਰਡਮ ਐਵਨਿਊ ਦੇ ਉੱਤੇ ਨੇ, ਜੇਕਰ ਤੁਸੀਂ ਚਾਹੁੰਦੇ ਹੋ ਵੀ ਵਧੀਆ ਫਲੋਰ ਤੁਹਾਨੂੰ ਘਰ ਦੀ ਮਿਲ ਜਾਵੇ, ਕਾਰਪਟ ਫਲੋਰ, ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ, ਤਾਂ ਤੁਸੀਂ 1069 ਨੋਟਰਡਮ ਐਵਨਿਊ 'ਤੇ ਜਾ ਸਕਦੇ ਹੋ। ਮੈਨੂਫੈਕਚਰਰ ਕਾਰਪਟ ਐਂਡ ਫਲੋਰਿੰਗ ਦੇ ਸੈਮ ਪੰਦੇਰ ਜੀ, ਫੋਨ ਨੰਬਰ 204-204-2282 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਗੱਡੀਆਂ ਦੀ ਕੋਈ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਤਾਂ ਦਰਸ਼ਨ ਆਟੋ ਦੇ ਕੋਲ ਆਪਣੀ ਗੱਡੀ ਦੇ ਦਰਸ਼ਨ, ਦਰਸ਼ਨ ਗਿੱਲ ਜੀ ਨੂੰ ਕਰਵਾਓ, 352 ਪਾਪੂਲਰ ਐਵਨਿਊ, ਨੰਬਰ 204-416-0030 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਮਾਨ ਇੰਟਰਨੈਸ਼ਨਲ ਟਰੈਵਲ, ਮਾਨ ਇੰਟਰਨੈਸ਼ਨਲ ਟਰੈਵਲ ਵਾਲਿਆਂ ਨੇ ਅੱਜ ਮੈਨੂੰ ਕਿਹੜੀਆਂ ਕਿਹੜੀਆਂ ਟਿਕਟਸ ਭੇਜੀਆਂ ਨੇ ਇਹ ਵੀ ਮੈਂ ਚੈੱਕ ਕਰਦਾਗਾ। ਹਰਮੇਲ ਬਾਈ ਜੀ, ਹਰਮੇਲ ਬਾਈ ਜੀ ਨੇ ਟਿਕਟਸ ਭੇਜੀਆਂ ਅੱਜ ਸਪੈਸ਼ਲ, ਜਿਹੜੀਆਂ ਸੇਲ ਦੇ ਉੱਤੇ ਟਿਕਟਸ ਨੇ ਵਿਨੀਪੈਗ ਤੋਂ ਦਿੱਲੀ ਦੀ, ਵਿਨੀਪੈਗ ਤੋਂ ਦਿੱਲੀ ਸਾਗ ਨਾਲ ਰੋਟੀਆਂ, ਮੱਕੀ ਦੀ ਰੋਟੀ ਨਾਲ ਮਿਲੂਗੀ, ਨਾਲ ਗੁਲਾਬ ਜਾਮਨਾਂ ਅਤੇ ਮਾਲਪੂੜੇ ਮੈਨਿਊ ਦੇ ਵਿੱਚ ਹੋਣਗੇ। ਸਪਤੰਬਰ ਨੂੰ, ਸਪਤੰਬਰ 5 ਦੇ 5 ਨੂੰ ਤੁਸੀਂ ਜਾਣਾ, ਸ਼ਨੀਵਾਰ ਦਾ ਦਿਨ ਹੋਵੇਗਾ, ਏਅਰ ਕੈਨੇਡਾ ਦੀ ਫਲਾਈਟ ਵਿਨੀਪੈਗ ਤੋਂ ਦਿੱਲੀ, ਅਤੇ ਵਨ ਵੇ ਹੈਗੀ ਆ, ਵਿਨੀਪੈਗ ਤੋਂ ਹੋਵੇਗੀ ਇਹ ਟਰਾਂਟੋ ਅਤੇ ਟਰਾਂਟੋ ਤੋਂ ਦਿੱਲੀ, ਅਤੇ ਤੁਸੀਂ ਜਾ ਸਕਦੇ ਹੋ 14 ਘੰਟੇ 40 ਮਿੰਟਾਂ 'ਚ ਤੁਸੀਂ ਉੱਥੇ ਦਿੱਲੀ ਪਹੁੰਚ ਜਾਣਾ ਗਾ। ਅਤੇ ਇਹ ਫਲਾਈਟ ਤੁਹਾਨੂੰ $1,055 ਦੀ ਮਿਲ ਜੂ, $1,055 ਦੀ, ਅਤੇ ਨਾਲ ਹੀ ਜੇ ਤੁਸੀਂ ਵਿਨੀਪੈਗ ਤੋਂ ਅੰਮ੍ਰਿਤਸਰ ਦੀ, ਵਾਹ, ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੇ ਹੋ ਅਤੇ ਜਾਣ ਸਾਰ ਦਰਬਾਰ ਸਾਹਿਬ ਜਾਓ, ਆ ਤਾਂ ਫਲਾਈਟ ਬਹੁਤ ਵਧੀਆ ਭਾਈ, ਇਹ ਏਅਰ ਇੰਡੀਆ ਦੀ ਫਲਾਈਟ ਹੈਗੀ ਆ, ਔਰ 12 August ਨੂੰ ਜਾਣੀ ਆ। ਵਿਨੀਪੈਗ ਤੋਂ ਇਹ ਜਾਵੇਗੀ ਵੈਨਕੂਵਰ, ਅਤੇ ਵੈਨਕੂਵਰ ਤੋਂ ਫਿਰ ਜਾਵੇਗੀ ਦਿੱਲੀ, ਅਤੇ ਦਿੱਲੀ ਤੋਂ ਫਿਰ ਤੁਹਾਨੂੰ ਨਾਲ ਹੀ ਅੰਮ੍ਰਿਤਸਰ ਦਾ ਕਨੈਕਸ਼ਨ 1 ਘੰਟੇ 15 ਮਿੰਟ ਉੱਥੋਂ ਲੱਗਣੇ ਹੈਗੇ, ਨਹੀਂ ਤਾਂ ਗੱਡੀ 'ਤੇ ਤੁਹਾਨੂੰ 6-7 ਘੰਟੇ ਲੱਗਣੇ ਆ। ਇਹ ਫਲਾਈਟ ਤੁਸੀਂ ਲੈ ਸਕਦੇ ਹੋ ਸਿਰਫ $1,093 ਦੇ ਵਿੱਚ, $1,093 ਦੇ ਵਿੱਚ ਤੁਸੀਂ ਇਹ ਫਲਾਈਟ ਲਓ, ਕਾਲ ਕਰ ਲਓ ਨੰਬਰ 204-202-0104 ਦੇ ਉੱਤੇ ਸੰਪਰਕ ਕਰ ਸਕਦੇ ਹੋ।

0: Ramp up your recycling this summer. The paper cups from your morning coffee runs or afternoon ice cream can now be recycled. Just empty the cup, remove the lid, and put the paper cup in your blue bin. This summer, give your paper cups a second chance by recycling them at home or on the go. Learn more about what you can recycle at winnipeg.ca/recyclopedia.
1: This is 92.7 FM, CKJS, Winnipeg's HD radio station.
2: Spending a day on the water this summer? Steer clear of dams and generating stations. If you hear a horn or see lights, water levels are about to change. Getting too close can be fatal. Whether you're fishing, swimming, or boating, don't ignore the signs. Warning signs are there to keep you at a safe distance. Stay away and stay safe. Safety is the answer.
3: Need a summer adventure? Skip the ordinary and spend the day at Assiniboine Park Zoo. Come face to face with towering dinosaurs in Dinosaurs Uncovered. Discover the strange creatures lurking in Monsters of the Abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome. Looking for a summer adventure right here in Winnipeg? You know what to do. Meet me at the zoo.
1: Listen to 92.7 FM CKJS on the iHeartRadio app. Get the app for free in your app store now. Search iHeartRadio.
4: ਜੁੜੇ ਹੋਏ ਹੋ ਪ੍ਰੋਗਰਾਮ ਰੇਡੀਓ ਧਮਾਲ ਦੇ ਨਾਲ 92.7 FM ਤੇ ਬਹੁਤ ਹੀ ਲੰਮੇ ਟਾਈਮ ਬਾਅਦ ਤੁਸੀਂ ਦੇਖੋ ਵੀ ਹੰਸ ਰਾਜ ਹੰਸ ਸਾਹਿਬ ਦਾ ਇੱਕ ਗਾਣਾ ਆਇਆ ਔਰ ਇਹ ਗਾਣੇ ਦਾ ਨਾਮ ਆ ਆ ਜਾ ਦੋਵੇਂ ਨੱਚੀਏ ਇੱਕ ਵਿਆਹਾਂ ਦੇ ਉੱਤੇ ਚੱਲਣ ਵਾਲਾ ਇਹ ਗਾਣਾ ਹੈਗਾ ਹੁਣ ਅੱਜ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਅਤੇ ਬੜੇ ਹੀ ਪਿਆਰੇ ਇਨਸਾਨ ਜਿਨ੍ਹਾਂ ਨੇ ਇਹ ਗਾਣਾ ਲਿਖਿਆ ਹਰਪ੍ਰੀਤ ਸੇਖੋਂ ਜੀ ਬਹੁਤ ਹੀ ਪਿਆਰੇ ਮਿੱਤਰ ਨੇ ਮੇਰੇ ਔਰ ਬਹੁਤ ਵਾਰੀ ਅਸੀਂ ਇਕੱਠੇ ਬੈਠਦੇ ਉੱਠਦੇ ਹਾਂ ਚੰਡੀਗੜ੍ਹ ਦੇ ਵਿੱਚ ਅਤੇ ਇੱਕ ਨੇਕ ਸੁਭਾਅ ਦੇ ਮਾਲਕ ਔਰ ਇੱਕ ਚੰਗੀ ਕਲਮ ਦੇ ਮਾਲਕ ਨੇ ਹਰਪ੍ਰੀਤ ਸੇਖੋਂ ਜੀ ਔਰ ਉਹਨਾਂ ਨੇ ਇਹ ਗਾਣਾ ਲਿਖਿਆ ਗੁਰਲੇਜ ਅਖਤਰ ਹੰਸ ਰਾਜ ਹੰਸ ਸਾਹਿਬ ਕਿਆ ਬਾਤ ਹੈ ਪਦਮ ਸ਼੍ਰੀ ਤੁਹਾਨੂੰ ਪਤਾ ਇੱਕ ਬਹੁਤ ਬਹੁਤ ਇੱਕ ਕਿਵੇਂ ਦੱਸਾਂ ਮੈਂ ਕਿਵੇਂ ਮਤਲਬ ਉਹ ਪਦਵੀ ਇੱਕ ਡਾਕਟਰ ਨੇ ਮਿਊਜ਼ਿਕ ਦੇ ਔਰ ਹੰਸ ਰਾਜ ਹੰਸ ਸਾਹਿਬ ਕਿ ਮੈਂ ਐਕਸਪੈਕਟ ਵੀ ਕਰਾਂਗਾ ਕਿ ਹੁਣ ਤੁਸੀਂ ਪਲੀਜ਼ ਪੋਲੀਟਿਕਸ ਵਾਲੇ ਪਾਸਿਓਂ ਜੇ ਪੂਰਾ ਖਹਿੜਾ ਛਡਾ ਲਿਆ ਤਾਂ ਤੁਸੀਂ ਇੱਧਰ ਨੂੰ ਆ ਜਾਓ ਅਤੇ ਵੱਧ ਤੋਂ ਵੱਧ ਗਾਣੇ ਗਾਓ ਇਹ ਪੋਲੀਟਿਕਸ ਕਰਨੀ ਤੁਹਾਡੇ ਵਰਗੇ ਇੱਕ ਜਿਹੜਾ ਠੰਡਾ ਸੁਭਾਅ ਗਾ ਉਹ ਬਹੁਤ ਔਖੀ ਚੀਜ਼ ਆ ਇਹ ਆਪਣੇ ਵੱਸ ਦਾ ਮੈਨੂੰ ਲੱਗਦਾ ਵੀ ਕੰਮ ਨਹੀਂ ਗਾ ਪਰ ਆਪਾਂ ਜਿਹੜਾ ਗੀਤਾਂ ਵਾਲਾ ਜਿਹੜਾ ਤੁਹਾਡੇ ਵੱਲੋਂ ਹੁਣ ਤੱਕ ਗੁਲਦਸਤੇ ਐਡੀ ਮਿੱਠੀ ਆਵਾਜ਼ ਜਿਵੇਂ ਨਾ ਪਤਾਸਾ ਨਹੀਂ ਕੋਈ ਗਲ 'ਚ ਰੱਖ ਲਏ ਅਤੇ ਉਹ ਮਾੜਾ ਮਾੜਾ ਉਸ ਰਸ ਗਲ ਦੇ ਵਿੱਚ ਲੰਘਦਾ ਅਤੇ ਉਹੋ ਜਿਹੀ ਤੁਹਾਡੀ ਆਵਾਜ਼ ਅਤੇ ਅਸੀਂ ਐਕਸਪੈਕਟ ਕਰਾਂਗੇ ਔਰ ਤੁਹਾਡੀ ਸਾਰੀ ਟੀਮ ਨੂੰ ਕਹਾਂਗੇ ਕਿ ਹਰ ਸਾਲ ਸਾਨੂੰ ਜਿੰਨੇ ਵੱਧ ਤੋਂ ਵੱਧ ਤੁਹਾਡੇ ਗਾਣੇ ਆ ਉਹ ਸਾਨੂੰ ਸੁਣਨ ਨੂੰ ਮਿਲਣ ਅਤੇ ਪੁਰਾਣੇ ਗਾਣੇ ਨੂੰ ਅਸੀਂ ਪਿਆਰ ਕਰਦੇ ਹਾਂ ਹੁਣ ਨਵੇਂ ਗਾਣੇ ਤੁਹਾਡੇ ਵੱਲੋਂ ਐਕਸਪੈਕਟ ਕਰਾਂਗੇ ਅਤੇ ਅੱਜ ਇਹ ਗਾਣਾ ਰੇਡੀਓ ਧਮਾਲ ਦੇ ਸਰੋਤਿਆਂ ਨਾਲ ਸਾਂਝਾ ਕਰਦੇ ਹਾਂ ਇੱਕ ਵਾਰ ਫਿਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ?
1: ਅਸੀਂ ਆਉਂਦੀ ਵੀਰ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਅਨਾਊਂਸਮੈਂਟਾਂ ਸੁਣੀਆਂ ਟੂਰਨਾਮੈਂਟਾਂ ਦੀਆਂ ਤੇ ਬੜੀ ਖੁਸ਼ੀ ਹੋਈ ਹੈ ਵੀ ਵਿਨੀਪੈਗ ਚ ਕੱਲ ਨੂੰ 2 ਟੂਰਨਾਮੈਂਟ ਹੋ ਰਹੇ ਹੈ ਨਾ
0: ਜੀ।
1: ਤੇ ਪਰ ਖੁਸ਼ੀ ਦੇ ਨਾਲ ਨਾਲ ਮੈਨੂੰ ਥੋੜਾ ਜਿਹਾ ਨਾ ਲੱਗ ਰਿਹਾ ਹੈ ਜੇ ਸਪੋਰਟਸ ਲਵਰ ਵੀ ਵਿਨੀਪੈਗ ਛੋਟਾ ਸ਼ਹਿਰ ਹੈ ਨਾ ਤੇ ਗਰਮੀਆਂ ਵੀ ਛੋਟੀਆਂ ਇੱਥੇ
0: ਜੀ,
1: ਗਰਮੀਆਂ ਛੋਟੀਆਂ ਤੇ ਇੱਥੇ ਬਾਹਲੀ ਇਵੈਂਟ ਨੀ ਹੁੰਦੇ ਸਪੈਸ਼ਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਹਨਾ
0: ਜੀ ਜੀ ਜੀ।
1: ਇੱਥੋਂ ਐਫਟ ਹੁੰਦੇ ਸੀਗੇ, ਇਸ ਵਾਰ ਟਿੰਡਲ ਦਾ ਟੂਰਨਾਮੈਂਟ ਨੀ ਹੋ ਰਿਹਾ, ਟਿੰਡਲ ਦੇ ਵਿੱਚ ਟੂਰਨਾਮੈਂਟ ਵਧੀਆ ਹੁੰਦਾ ਸੀ ਇੱਕ, ਬਹੁਤ ਵਧੀਆ ਟੂਰਨਾਮੈਂਟ ਲੱਗਦਾ ਸੀ ਮੈਨੂੰ ਪਿੰਡ ਵਾਲਾ, ਉਹ ਨੀ ਹੋ ਰਿਹਾ ਤੇ ਘੱਟ ਕੇ ਟੂਰਨਾਮੈਂਟ 3 ਰਹਿ ਗਏ ਸੀਗੇ
0: ਜੀ
1: ਜਿੱਥੇ ਮਿਲਦੇ ਆ, ਉਹ ਵੀ ਆਪਣੇ ਮੈਂ ਕਹਿੰਦਾ ਵੀ ਵਧਾਈ ਦੇ ਪਾਤਰ ਆ ਨੌਰਥ ਵਿਨੀਪੈਗ ਵਾਲੇ ਜਿਹੜੇ ਲੋਕ ਆ ਜਾਂ ਈਸਟ ਵਾਲੇ ਵੀ ਜਿਹੜੇ ਕਰਾਉਂਦੇ ਆ ਸੌਖ ਚ ਤਾਂ ਹੁੰਦਾ ਹੀ ਨੀ। ਮੈਂ ਤਾਂ ਹੈਰਾਨੀ ਆ ਉੱਥੇ ਦੂਜੇ ਮਸਲੇ ਤੱਕ, ਧਾਰਮਿਕ ਮਸਲੇ ਤੱਕ ਜਿਹੜੇ ਕਾਲ ਤੱਕ ਤੱਕ ਪਹੁੰਚ ਜਾਂਦੇ ਆ ਹਨਾ, ਤੇ ਸਪੋਰਟਸ ਵਾਲੇ ਪਾਸੇ ਉਹ ਜਮਾ ਧਿਆਨ ਨਹੀਂ ਦੇ ਰਹੇ
0: ਜੀ।
1: ਸਹੀ ਗੱਲ ਆ, ਮੇਰੀ ਝੂਠ ਨੀ ਹੈਗਾ,
0: ਬਿਲਕੁਲ ਬਿਲਕੁਲ ਬਿਲਕੁਲ।
1: ਦੇਖਿਆ 15 ਸਾਲ ਤਾਂ ਮੈਨੂੰ ਇੱਥੇ ਰਹਿੰਦੇ, ਮੈਂ ਨੀ ਦੇਖਿਆ ਟੂਰਨਾਮੈਂਟ ਸੌਖ ਵਾਲੇ ਪਾਸੇ ਹੋ ਰਹੇ ਹਨਾ, ਨਗਰ ਕੀਰਤਨ 2 ਕੱਢ ਦੇਣਗੇ
0: ਜੀ
1: ਪਰ ਖੇਡਾਂ ਨੀ ਕਰਾਉਂਦੇ। ਪਰ ਹੁਣ ਮੈਨੂੰ ਥੋੜੀ ਜਿਹੀ ਨੇ ਕੀ ਆ ਮਾੜਾ ਜਿਹਾ ਲੱਗ ਰਿਹਾ, 2 ਟੂਰਨਾਮੈਂਟ ਸੀਗੇ ਬੱਚਿਆਂ ਕੋਲ, 3 ਰਹਿ ਗਈ ਸੀ ਟੋਟਲ, ਇੱਕ ਮੇਪਲ ਦਾ ਹੋਣਾ 15 ਤੇ 16 ਅਗਸਤ ਨੂੰ।
0: ਹਾਂਜੀ,
1: ਤੇ ਦੋ ਟੂਰਨਾਮੈਂਟ ਆ ਵੀ ਪੰਜਾਬੀ ਆ ਸਾਰੇ ਆਪਾਂ, ਇੰਨਾ ਕੁ ਧਿਆਨ ਰੱਖੋ ਵੀ ਇੱਕੋ ਦਿਨ ਨਾ ਰੱਖੋ ਹਨਾ, ਪੰਜਾਬ ਕਿੱਧਰ ਜਾਣ ਦੱਸੋ
0: ਕਿੱਧਰ ਜਾਣ।
1: ਮੈਂ ਵੀ ਕੋਚ ਕਰਦਾ ਟੀਮ ਨੂੰ, ਮੈਂ ਵੀ ਨਾਲ ਲੈ ਕੇ ਜਾਣੇ ਜਵਾਕ ਨੂੰ, ਮੇਰਾ ਦੋਨਾਂ ਚਾਨ ਨੂੰ ਜੀ ਕਰਦਾ, ਕਿਵੇਂ ਲੈ ਕੇ ਜਾਵਾਂ,
0: ਕਿਵੇਂ ਲੈ ਕੇ ਜਾਏਗੇ
1: ਦੱਸੋ ਮੈਨੂੰ ਹਨਾ। ਦੋਨਾਂ ਅਸੀਂ ਇੱਕ ਮੇਲਾ ਖਰਾ, ਇੱਕ ਮੇਲਾ ਭਰੂਗਾ, ਦੂਜਾ ਮੇਲਾ ਘਟੂਗਾ, ਕਿੱਥੇ ਦੋਨੇ ਭਰਨੇ ਸੀਗੇ
0: ਜੀ।
1: ਜੇ ਐਤਕੀ ਇੱਕ ਇਸ ਵੀਕਐਂਡ ਸੀਗਾ, ਇੱਕ ਅਗਲਾ ਰੱਖ ਦਿੰਦੇ, ਉਦੋਂ ਬਾਅਦ 15-16 ਨੂੰ ਜਿਹੜਾ ਇੱਕ ਨੂੰ ਫਿਰ 7 ਨੂੰ ਵੀ ਐਤਵਾਰ ਆਉਣਾ ਸ਼ਨੀਵਾਰ, ਉਦੋਂ ਰੱਖ ਲੈਂਦੇ, ਦੂਜਾ 15-16 ਨੂੰ ਮੇਪਲ ਵਾਲਾ ਹੈਗਾ ਹਨਾ। 3 ਟੂਰਨਾਮੈਂਟ 3 ਹਫ਼ਤੇ ਹੋਏ ਨੇ, ਅਸੀਂ ਦੱਸੋ ਜੀ, ਪਿਛਲੇ ਸਾਲ ਵੀ ਹੋਏ, 5 ਹੋਏ ਪਿਛਲੀ ਵਾਰ, ਇੱਕ ਬੈਸਟ ਐਂਡ ਬੋਲਰ ਵਾਲੇ ਨੇ ਹੋਰ ਕਰਾਇਆ ਸੀਗਾ, ਐਤਕੀ ਘੱਟ ਕੇ 3 ਰਹਿ ਗਏ ਸੀ। ਤਿੰਨਾਂ ਦੇ ਵਿੱਚੋਂ ਹੁਣ ਮੈਂ ਪਰਸਨ 2 ਹੀ ਅਟੈਂਡ ਕਰ ਸਕਦਾ, 3 ਨਹੀਂ ਕਰਦਾ।
0: ਸੇਮ ਦੇ ਨਾਲ ਤਾਂ ਔਖੇ ਹੋ ਜਾਂਦੇ ਨਾ ਅਟੈਂਡ ਕਰਨੇ।
1: ਆਪਾਂ ਇਹ ਨੀ ਕਹਿੰਦੇ ਵੀ ਇੱਥੋਂ ਵਾਲੇ ਗਲਤ ਆ ਜਾਂ ਉੱਥੋਂ ਵਾਲੇ ਗਲਤ ਆ, ਕੋਈ ਵੀ ਗਲਤ ਨੀ। ਹੁਣ ਵੀ ਸਾਲ ਪਿਆ, ਜਵਾਕਾਂ ਲਈ ਕੋਈ ਆਪਣੇ ਕੋਲ ਸਾਧਨ ਨੀ ਹੈ ਖਿਡਾਉਣ ਵਾਸਤੇ, ਕਿੱਥੇ ਕਿਹੜਾ ਕੇ ਲੈ ਗਏ, ਕਿੱਥੇ ਟੀਮਾਂ ਕਰਵਾਈਏ ਹਨਾ, ਤੇ ਸਪੈਸ਼ਲੀ ਜਿਹੜੇ ਬੱਚੇ
0: ਵੱਡੇ। ਬਿਲਕੁਲ ਦੀਦੀ ਵੀਰੇ, ਤੁਹਾਡਾ ਮੈਸੇਜ ਕਲੀਅਰ ਆ, ਬਿਲਕੁਲ ਸਮਝ ਲੱਗ ਗਈ।
1: ਬਈ ਮੇਰੇ ਕਹਿਣ ਦਾ ਭਾਵ ਆ ਵੀ ਤੁਸੀਂ ਥੋੜਾ ਜਿਹਾ ਰਲ ਮਿਲ ਕੇ ਚੱਲੀਏ, ਆਪਾਂ ਦੋਨੇ ਪਾਰਟੀਆਂ ਜਾਂ ਦੋਨੇ ਵੀ ਟੂਰਨਾਮੈਂਟ ਕਮੇਟੀਆਂ ਇੱਕ ਦੂਜੇ ਨਾਲ ਸਲਾਹ ਕਰ ਲਿਆ ਕਰੋ, ਇੱਕ ਅੱਧਾ ਹਫ਼ਤਾ ਅੱਗੇ ਪਿੱਛੇ ਹੋ ਜਾਂਦਾ ਨਾ, ਕੋਈ ਫਰਕ ਨੀ ਪੈਣਾ, ਵੱਧ ਕੇ ਆਉਣਗੇ ਲੋਕ
0: ਜੀ ਜੀ। ਬਿਲਕੁਲ,
1: ਤੇ ਬਾਕੀ ਇੱਕ ਗਾਣਾ ਮੈਂ ਹੋਰ ਰਖਾਉਣਾ ਆਪਣਾ ਰਹਿ ਗਿਆ ਸੀ ਮਾਈ ਸ਼ਰਮਾ, ਲਵਾ ਲਗੇ
0: ਕਿਹੜਾ
1: ਅੱਗੇ ਦਾ ਮੈਂ ਲਵਾਉਣਾ ਹੁੰਦਾ ਬਰੂਦ ਦਿਲ, ਪਰ ਅੱਜ ਲਵਾਉਣਾ ਬਾਗੀ ਲੋਕ, ਇਹ ਵੀ ਵਧੀਆ ਲੱਗਿਆ ਮੈਨੂੰ ਗਾਣਾ।
0: ਬਾਗੀ ਲੋਕ, ਠੀਕ ਹੈ, ਜ਼ਰੂਰ ਲਾ ਦਿੰਦੇ
1: ਬਾਗੀ ਲੋਕ,
0: ਛੋਟਾ ਸ਼ਹਿਰ ਆ, ਇੱਕ ਦੂਜੇ ਨਾਲ ਸਾਰੇ ਮਿਲਦੇ ਗਿਲਦੇ ਆ, ਸੋ ਤੁਸੀਂ ਡੇਟਸ ਨੇ ਜਿਹੜੀਆਂ ਉਹ ਪਲੀਜ਼ ਅੱਗੇ ਤੋਂ ਅਗਲੇ ਸਾਲ ਦੀਆਂ ਜ਼ਰੂਰ ਡਿਸਾਈਡ ਕਰ ਲਓ। ਚਲੋ ਐਕਤੀ ਤਾਂ ਜੋ ਕੁਛ ਹੋ ਗਿਆ ਹੋ ਗਿਆ, ਕਿਉਂਕਿ ਮੁਕਾਬਲੇ ਗਰਾਊਂਡ ਦੇ ਵਿੱਚ ਹੋਣੇ ਚਾਹੀਦੇ ਆ, ਮੁਕਾਬਲੇ ਕੁਸ਼ਤੀ ਦੇ ਵਿੱਚ ਹੋਣੇ ਚਾਹੀਦੇ ਆ, ਮੁਕਾਬਲੇ ਖੇਡ ਦੇ ਵਿੱਚ ਹੋਣੇ ਚਾਹੀਦੇ ਆ, ਅਤੇ ਜਿਹੜੀ ਬਾਹਰਲੀ ਗੇਮ ਆ ਜਿਹੜੀ ਡੇਟਾਂ ਦੀ ਆ ਜਾਂ ਕੋਈ ਵੀ ਆ, ਇਹਦੇ 'ਚ ਜੇ ਨਾ ਆਵੇ ਤਾਂ ਚੰਗਾ ਲੱਗਦਾ ਗਾ। ਔਰ ਕਿਉਂਕਿ ਫਿਰ ਉਹੀ ਗੱਲ ਜਗਦੀਪ ਵੀਰ ਵਾਲੀ ਵੀ 2 ਵੀਕਐਂਡ ਹੋ ਜਾਣੇ ਸੀਗੇ, 2 ਵੀਕਐਂਡ ਸਭ ਨੂੰ, ਸਾਨੂੰ ਵੀ ਹੁਣ ਕਿੱਧਰ ਜਾਵਾਂਗੇ, ਕਿੱਥੇ ਜਾ ਕੇ ਹੈਲੋ ਹਾਈ ਕਰਾਂਗੇ, ਕਿੱਥੇ ਜਾ ਕੇ ਆਪਾਂ ਕੰਪੀਟੀਸ਼ਨ ਦੇਖਾਂਗੇ, ਔਰ ਕਿਹੜਾ ਇਹ ਆਪਾਂ ਬਹੁਤ ਕਹਿ ਲਓ ਵੀ ਆਪਣੇ ਹਜ਼ਾਰਾਂ ਕਿਲੋਮੀਟਰਾਂ ਸ਼ਹਿਰ ਫੈਲਿਆ ਗਾ, ਜਾਂ ਬਹੁਤ ਮਤਲਬ ਉਹੀ ਸਾਰੇ ਖੇਡ ਪ੍ਰੇਮੀ ਨੇ, ਉਹਨਾਂ ਨੇ ਇੱਧਰ ਵੀ ਜਾਣਾ ਉੱਧਰ ਵੀ ਜਾਣਾ, ਸੋ ਤੁਸੀਂ ਕੋਸ਼ਿਸ਼ ਕਰਿਓ ਪਲੀਜ਼ ਅਗਲੀ ਵਾਰੀ। ਆਈ ਹੋਪ ਤੁਹਾਨੂੰ, ਵੈਸੇ ਤੁਸੀਂ ਪਹਿਲਾਂ ਹੀ ਇਹ ਗੱਲ ਨੂੰ ਸਮਝ ਹੀ ਬੈਠੇ ਹੋਵੋਗੇ, ਕੋਈ ਇਹਦੇ 'ਚ ਕੋਈ ਨਹੀਂ, ਪਰ ਅਗਲੀ ਵਾਰੀ ਦੀ ਪਲੈਨਿੰਗ ਜਿਹੜੀ ਹੈਗੀ ਐਡਵਾਂਸ ਕਰੋ, ਔਰ ਤਾਂ ਕਿ ਜਿਹੜੀਆਂ ਡੇਟਸ ਨੇ ਉਹ ਕਲੈਸ਼ ਨਾ ਹੋਣ। ਅਸੀਂ ਸਮਝਦੇ ਹਾਂ ਕਿ ਡੇਟਸ ਦਾ ਬਹੁਤ ਸਾਰਾ ਰੌਲਾ ਹੁੰਦਾ ਗਾ, ਪਰਮਿਸ਼ਨਸ ਦਾ ਰੌਲਾ ਹੁੰਦਾ ਗਾ, ਬਹੁਤ ਸਾਰੀਆਂ ਸਿੰਗਰਸ ਦੀਆਂ ਡੇਟਸ ਦਾ ਰੌਲਾ ਹੁੰਦਾ ਗਾ, ਪਰ ਜਿੰਨਾ ਹੋ ਸਕੇ ਦੈਨ ਅੱਗੇ ਪਿੱਛੇ ਜ਼ਰੂਰ ਕਰਿਓ। ਦੋਨਾਂ ਹੀ ਪ੍ਰਬੰਧਕ ਕਮੇਟੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ।

ਨਹੀਂ ਜੀ ਨਾ ਬਾਏ ਨਿਰਮਲ ਸਿੱਧੂ ਜ਼ਰੂਰ ਲਾਵਾਂਗੇ ਬਾਈ। ਰਮਨ ਬਾਈ ਜੀ ਸਤਿ ਸ਼੍ਰੀ ਅਕਾਲ, ਵਧੀਆ ਬਾਈ ਵੱਡਾ ਬਾਈ। ਅੱਛਾ ਵੱਡਾ ਬਾਈ ਸ਼ਹਿਰੀ ਮਾਨ ਦਾ ਲਾ ਦਿਓ, ਜ਼ਰੂਰ ਲਾ ਦਿੰਦੇ ਬਾਈ। ਕੋਈ ਵਧੀਆ ਜਿਹਾ ਗਾਣਾ ਹੁਣ ਪਲੀਜ਼ ਸੁਜੈਸਟ ਕਰੋ ਤੁਸੀਂ। ਸਮਾਂ ਥੋੜ੍ਹਾ ਰਹਿ ਗਿਆ, 18 ਮਿੰਟ ਦਾ ਸਮਾਂ ਹੈਗਾ ਗਾ, ਫਿਰ ਆਪਾਂ ਵੀਕਐਂਡ ਇੰਜੋਏ ਕਰਨਾ ਗਾ। ਔਰ ਅੱਜ ਦੇ ਸ਼ੋਅ ਨੂੰ ਵੀ ਵਧੀਆ ਇੰਜੋਏ ਕੀਤਾ ਤੁਸੀਂ, ਬਹੁਤ ਬਹੁਤ ਮਿਹਰਬਾਨੀ। ਟਿਕਟੋਕ ਦੇ ਉੱਤੇ ਬਹੁਤ ਸਾਰਾ ਤੁਹਾਡਾ ਪਿਆਰ, ਔਰ ਕਾਲਸ ਦੇ ਉੱਤੇ 92.7 FM ਨੂੰ ਟਿਊਨ ਇਨ ਕੀਤੇ ਹੋਏ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਆ। ਇੱਕ ਮੈਡੀਕੇਅਰ ਕਲੀਨਿਕ ਦਾ ਜ਼ਰੂਰ ਮੈਂ ਤੁਹਾਨੂੰ ਮੈਸੇਜ ਦੇਵਾਂ। ਮੈਡੀਕੇਅਰ ਕਲੀਨਿਕ ਦੇ ਡਾਕਟਰ ਸੰਦੀਪ ਥਿੰਦ ਜੀ, ਜਿਹੜੇ ਕਿ ਕਮਾਲ ਦੇ ਡਾਕਟਰ ਨੇ, ਔਰ ਕਮਾਲ ਦਾ ਉਹਨਾਂ ਦਾ ਸੁਭਾਅ ਅਤੇ ਕਮਾਲ ਦੇ ਨਾਲ ਉਹ ਆਪਣੇ ਜਿਹੜੇ ਤਜਰਬੇ ਤੋਂ ਤੁਹਾਡੀ ਕਿਸੇ ਵੀ ਬਿਮਾਰੀ ਦਾ ਸਲਿਊਸ਼ਨ ਲੱਭ ਲੈਂਦੇ ਨੇ। ਬਹੁਤ ਸਾਰੇ ਮੈਨੂੰ ਇਹੋ ਜਿਹੀ ਫੀਡਬੈਕ ਮਿਲੀ ਹੈ ਵੀ ਕਹਿੰਦੇ ਪਹਿਲਾਂ ਸਮਝ ਨਹੀਂ ਆਉਂਦੀ ਸੀ ਡਾਕਟਰ ਨੂੰ ਵੀ ਬਿਮਾਰੀ ਹੈ ਕੀ, ਬਿਮਾਰੀ ਕਿੱਥੇ ਹੈਗੀ। ਅਤੇ ਉਹ ਕਹਿੰਦੇ ਹੁੰਦੇ ਨਾ ਵੀ ਉਹ ਇੱਕ ਡਾਕਟਰ ਕੋਲ ਗਿਆ ਬੰਦਾ, ਅਤੇ ਉਹ ਕਹਿੰਦਾ ਜੀ ਮੇਰਾ ਅੰਗ ਅੰਗ ਦੁਖਦਾ, ਜਿੱਥੇ ਵੀ ਮੈਂ ਉਂਗਲ ਲਾਉਣਾ ਉੱਥੋਂ ਹੀ ਮੇਰਾ ਦੁਖਦਾ, ਜਿੱਥੇ ਜੇ ਮੈਂ ਮੋਢੇ 'ਤੇ ਉਂਗਲ ਲਾਉਣਾ ਮੋਢਾ ਦੁਖਦਾ, ਜੇ ਮੈਂ ਗੋਡੇ 'ਤੇ ਉਂਗਲ ਲਾਉਣਾ ਗੋਡਾ ਦੁਖਦਾ, ਜੇ ਮੈਂ ਸਿਰ 'ਚ ਉਂਗਲ ਲਾਉਣਾ ਸਿਰ ਦੁਖਦਾ। ਅਤੇ ਬਾਅਦ ਦੇ ਵਿੱਚ ਸਮਝ ਲੱਗੀ, ਕੋਈ ਸਿਆਣਾ ਡਾਕਟਰ ਕਹਿੰਦਾ ਤੇਰੇ ਨਾ ਤੇਰੀ ਉਂਗਲ ਦੇ ਵਿੱਚ ਹੀ ਸਿਲਤ ਖੁੱਬੀ ਵੀ ਆ, ਜਾਂ ਕਹਿ ਲਓ ਕੱਚ ਵੱਜਿਆ ਹੋਇਆ। ਉਹ ਫਿਰ ਜਿੱਥੇ ਲਾਉਂਦਾ ਸੀ ਉਹਦੇ ਉਂਗਲ ਦੁਖਦੀ ਸੀ, ਉਹਨੂੰ ਲੱਗਦਾ ਸੀ ਕਿਤੇ ਗੋਡੇ ਮੋਢੇ ਦੁਖੀ ਜਾਂਦੇ ਆ। ਅਤੇ ਡਾਕਟਰ ਚੰਗਾ ਹੋਵੇ ਬਿਮਾਰੀ ਨੂੰ ਸਮਝਣਾ ਜ਼ਰੂਰੀ ਹੁੰਦਾ ਗਾ। ਕਈ ਵਾਰੀ ਬਿਮਾਰੀ ਦੂਜੇ ਪਾਸੇ ਹੁੰਦੀ ਆ। ਨੰਬਰ 204-400-1411 204-414-1411 ਅਮਨ ਸਿੰਘ ਜੀ ਕਹਿੰਦੇ ਬਾਈ ਜੀ ਜਵਾਨੀ ਸੌਂਗ ਲਾ ਦਿਓ, ਗੁਰਨਾਮ ਭੁੱਲਰ ਦਾ ਜਵਾਨੀ ਹੈ ਜੀ। ਜ਼ਰੂਰ ਲਾਵਾਂਗੇ ਗੁਰਨਾਮ ਭੁੱਲਰ ਦਾ ਜਵਾਨੀ। ਆਪਾਂ ਗਾਣਾ ਜਿਹੜਾ ਹੈਗਾ ਕਿਉਂ ਕਰਦੇ ਹਾਂ, ਕਸੂਰ ਗਾਣੇ ਦੀ ਫਰਮਾਇਸ਼ ਆਈ ਸੀ, ਚਲੋ ਇਹ ਵੀ ਸੁਣ ਕੇ ਦੇਖਦੇ ਹਾਂ।

ਇਹ ਫਰਾਈਡੇ ਵਾਲੇ ਦਿਨ ਕਿਵੇਂ ਗਾਣਾ ਲੋਟ ਆਊਗਾ ਭਾਈ? ਇਹ ਸੋਮਵਾਰ ਨੂੰ ਤਾਂ ਹੋਇਆ ਜਦੋਂ ਚਿੱਠੀਆਂ ਚੁੱਠੀਆਂ ਬੰਦਾ ਦੇਖਦਾ ਗਾ, ਉੱਧਰੋਂ ਹਾਈਡਰੋ ਦਾ ਬਿੱਲ ਆ ਜਾਂਦਾ, ਉੱਧਰੋਂ ਪਾਣੀ ਦਾ ਬਿੱਲ ਆ ਜਾਂਦਾ ਗਾ, ਉੱਧਰੋਂ ਕੋਈ ਹੋਰ ਮੋਰਗੇ ਦੀ ਚਿੱਠੀ ਆ ਜਾਂਦੀ ਆ, ਉੱਧਰੋਂ ਕੋਈ ਫੋਨ ਦੀ ਚਿੱਠੀ ਆ ਜਾਂਦੀ ਆ, ਉਦੋਂ ਤਾਂ ਮੰਨਿਆ ਚੱਲ ਬੰਦਾ ਆਹ ਗਾਣਾ ਸੁਣ ਕੇ ਆਪਦਾ ਦਿਲ ਜਿਹਾ ਹੌਲਾ ਕਰ ਲੈਂਦਾ, ਅਤੇ ਅੱਜ ਕਾਹ ਤੋਂ, ਅੱਜ ਆਪਾਂ ਕਿਹਦੇ ਦੇਣੇ ਆ ਸੋਮਵਾਰ ਤੱਕ?

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਬਾਈ ਜਿਹੜਾ ਆਪਾਂ ਹੰਸਰਾਜਾ ਗਾਣਾ ਲੱਗੇ ਸੀ ਨਾ ਸੇਮ ਕੰਪੋਜੀਸ਼ਨ ਉਹ ਬਾਈ ਹੁਣਾਂ ਵਾਲੀ ਆ ਉਹਨਾਂ ਦੀ ਮਨਮੋਹਨ ਆ ਜਾ ਦੋਵੇਂ ਨੱਚੀਏ ਮਜਾਜਣੇ ਜੀ ਮੈਂ ਕਨਫਿਊਜ਼
0: ਨਹੀਂ ਆ ਜਾ ਦੋਵੇਂ ਨੱਚੀਏ ਮਜਾਜਣੇ ਅੱਛਾ ਜੀ
1: ਲਾ ਕੇ ਦੇਖਿਓ ਮਾੜਾ
0: ਜਿਹਾ ਇਹ ਚੋਰੀ ਕੀਤੀ ਹੈ ਮੈਂ ਫੋਨ ਕਰੂੰਗਾ ਅੱਜ ਵੀ ਚੋਰੀ ਕਦੋਂ ਕਰੀ ਇਹਨੇ
1: ਹਾਂਜੀ
0: ਅੱਛਾ ਹੋ ਸਕਦਾ ਵੀਰੇ ਥੈਂਕ ਯੂ ਤੁਹਾਡਾ ਸਟੂਡੀਓ ਨੰਬਰ 204-780-8881 204-780-8881 ਕਮਲ ਗਲੀ ਮਨਦੀਪ ਬਾਈ ਜੀ ਪਲੀਜ਼ ਪਲੇ ਇਸ਼ਕ ਹੋ ਗਿਆ ਬਾਏ ਅਮਰਿੰਦਰ ਗਿੱਲ ਇਹ ਕਿਹੋ ਜਿਹੇ ਗਾਣੇ ਤੁਸੀਂ ਮੈਥੋਂ ਲਵਾਉਣ ਲੱਗ ਗਏ ਅੱਜ ਫਰਾਈਡੇ ਆ ਕੱਲ੍ਹ ਨੂੰ ਛੁੱਟੀ ਆ ਸੈਚਰਡੇ ਆ ਕੱਲ੍ਹ ਨੂੰ ਪਰਸੋਂ ਐਤਵਾਰ ਆ ਦੋ ਦਿਨ ਵਿਹਲੇ ਹਾਂ ਆਪਾਂ ਕਰਨਾ ਕੀ ਆਪਾਂ ਆਪਾਂ ਕੀ ਕਰਨਾ ਆਪਾਂ ਟੂਰਨਾਮੈਂਟਾਂ 'ਤੇ ਜਾਣਾ ਆਪਾਂ ਸ਼ੋਅ ਦੇਖਣੇ ਆ ਹੋਰ ਆਪਾਂ ਕੀ ਕਰਨਾ ਦੋ ਦਿਨ ਖੁਸ਼ੀ ਵਾਲੇ ਦਿਨ ਹੈਗੇ ਕੰਮ 'ਤੇ ਆਪਾਂ ਜਾਣਾ ਨੀਗਾ ਅੱਜ ਫਰਾਈਡੇ ਹੈਗਾ 3 ਵਜੇ ਆਪਣਾ ਕੰਮ ਖਤਮ ਹੋ ਜਾਣਾ ਚੱਲ ਹੱਦ 5 ਵਜੇ ਹੋਜੂ ਕਿਉਂ ਟੈਨਸ਼ਨ ਲਈ ਜਾਂਦੇ ਹੋ ਯਾਰ ਪੰਜਾਬ ਪੁੱਤ ਜੋਗੀਆਂ ਦੇ ਲਾਭ ਹੀਰਾ ਪੁੱਤ ਜੋਗੀਆਂ ਦੇ ਨਾ ਪਾਉਣ ਅੱਖ ਵਿੱਚ ਸੁਰਮਾ ਅਤੇ ਐਵੇਂ ਦਾ ਗਾਣਾ ਜ਼ਰੂਰ ਲਾਵਾਂਗੇ ਆਪਾਂ ਪੁੱਤ ਜੋਗੀਆਂ ਦੇ ਇੱਕ ਗਾਣਾ ਤੁਹਾਡੇ ਵੱਲੋਂ ਮਿੱਤਰਾਂ ਨੇ ਢਾਬਾ ਖੋਲ੍ਹਿਆ ਉਹ ਵੀ ਲਾਉਣਾ ਸੀਗਾ ਮਿੱਤਰਾਂ ਨੇ ਢਾਬਾ ਅਤੇ ਮੁਹੰਮਦ ਸਦੀਕ ਦਾ ਇਹ ਵੀ ਆਪਾਂ ਗਾਣਾ ਲਾਵਾਂਗੇ 14 ਮਿੰਟ ਦਾ ਸਮਾਂ ਆਪਣੇ ਕੋਲ ਹੈਗਾ ਗਾ ਅਤੇ ਇੱਕ ਕਾਲ ਤੋਂ ਬਾਅਦ ਇੱਕ ਤੁਹਾਨੂੰ ਰੀਮੈਕਸ ਪਰਫੋਰਮੈਂਸ ਰਿਐਲਿਟੀ ਵਾਲਿਆਂ ਦਾ ਮੈਸੇਜ ਦਿੰਦੇ ਹਾਂ ਜੀ ਕਾਲਰ ਜੀ ਤੁਸੀਂ ਆਉਂਦੇ ਹੋ ਹੈਲੋ
2: ਹਾਂਜੀ ਬਰਾੜ ਸਾਹਿਬ ਕੀ ਹਾਲ ਹੈ ਜੀ
0: ਠੀਕ ਹੈ ਜੀ
2: ਮੇਲੇ ਜਾਂਦੀ ਹੈ ਮਟਿਆਰੇ ਲਾ ਦੇ ਫਿਰ ਸਰਜੀਤ ਭੁੱਲਰ ਦਾ
0: ਮੇਲੇ ਜਾਂਦੀ ਹੈ ਮਟਿਆਰੇ ਮੇਲਾ ਤੈਨੂੰ ਦੇਖਦਾ ਕਿ ਆਇਆ ਨੀਗਾ
2: ਨਹੀਂ ਆਇਆ ਨੀ ਜੀ ਥੋੜ੍ਹਾ ਜਿਹਾ ਕਰੋ ਇਹਨੂੰ ਸਿੱਧਾ ਉਠਾਇਆ
0: ਠੀਕ ਜ਼ਰੂਰ ਲਾ ਦਿੰਦੇ ਹਾਂ ਬਾਈ ਫਰਾਈਡੇ ਵਾਲਾ ਗਾਣਾ ਮਨਦੀਪ ਬਾਈ ਸਾਨੂੰ ਇਸ਼ਕ ਹੋ ਗਿਆ ਅਮਰਿੰਦਰ ਗਿੱਲ ਅੱਛਾ ਫਰਾਈਡੇ ਵਾਲਾ ਗਾਣਾ ਗਾ ਪਤਾ ਨੀ ਬਾਈ ਤੇ ਖੈਰ ਮੇਲੇ ਜਾਂਦੀ ਹੈ ਮਟਿਆਰੇ ਸੁਰਜੀਤ ਭੁੱਲਰ ਦਾ ਗਾਣਾ ਕਿਹੜਾ ਗਾ ਟੌਰਚ ਕਿੰਨੀ ਆ ਹਾਂ ਚੱਲ ਮੇਲੇ ਨੂੰ ਨਾਲ ਸ਼ਾਇਦ ਟੌਰਚ ਕਿੰਨੀ ਐਲਬਮ ਦਾ ਹੋਣਾ ਗਾਣਾ ਜਾਂ ਗਾਣਾ ਹੀ ਟੌਰਚ ਕਿੰਨੀ ਆ ਇਹ ਵੀ ਆਪਾਂ ਲਾਉਣੇ ਆ ਸਟੂਡੀਓ ਨੰਬਰ 204-780-8881 ਅਤੇ ਰੀਮੈਕਸ ਪਰਫੋਰਮੈਂਸ ਰਿਐਲਿਟੀ ਵਾਲਿਆਂ ਨੂੰ ਫੋਨ ਮਾਰੋ ਜਾਂ ਇਹਨਾਂ ਨੂੰ ਮਿਲ ਕੇ ਆਓ ਜੇ ਤੁਸੀਂ ਰੀਅਲ ਸਟੇਟ ਏਜੰਟ ਹੋ ਔਰ ਤੁਸੀਂ ਇੱਕ ਚੰਗੀ ਬ੍ਰੋਕਰੇਜ ਦੀ ਭਾਲ ਦੇ ਵਿੱਚੋਂ ਜਾਂ ਤੁਸੀਂ ਹਜੇ ਬ੍ਰੋਕਰੇਜ ਕੋਈ ਲੱਭੀ ਨਹੀਂ ਤਾਂ ਲੋੜ ਤਾਂ ਪੈਣੀ ਆ ਰੀਮੈਕਸ ਪਰਫੋਰਮੈਂਸ ਰਿਐਲਿਟੀ ਨੂੰ ਜੁਆਇਨ ਕਰ ਲਓ ਕਿਉਂਕਿ ਇਹਨਾਂ ਦੇ ਕੋਲ ਤਜਰਬੇਕਾਰ ਟੀਮ ਆ ਤਜਰਬੇਕਾਰ ਟੀਮ ਦੇ ਨਾਲ ਤੁਸੀਂ ਵੀ ਕੰਮ ਕਰੋਗੇ ਤਾਂ ਤਜਰਬਾ ਤੁਹਾਨੂੰ ਵੀ ਚੰਗਾ ਆਵੇਗਾ ਪ੍ਰੋਪਰ ਪ੍ਰੋਫੈਸ਼ਨਲ ਢੰਗ ਦੇ ਨਾਲ ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ ਅਤੇ ਫੀਸ ਦੀ ਆਪਸ਼ਨ ਬਹੁਤ ਫਲੈਕਸੀਬਲ ਹੈਗੀ ਆ ਰੀਮੈਕਸ ਪਰਫੋਰਮੈਂਸ ਰਿਐਲਿਟੀ ਦੇ ਰਜਨ ਖਿੰਦਾ ਜੀ ਨੰਬਰ 204-8920-233 ਸੇਂਟ ਮੈਰੀ ਰੋਡ ਦੇ ਉੱਤੇ ਜਾ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਰਹਿਮਤ ਰਹਿਮਾਨ ਜੀ ਸਤਿ ਸ਼੍ਰੀ ਅਕਾਲ ਪਲੀਜ਼ ਪਲੇ ਸਰਤਾਜ ਸਤਿੰਦਰ ਦਾ ਇਹ ਹਾਸੇ ਇਹੀ ਖੁਸ਼ੀਆਂ ਥੈਂਕ ਯੂ ਸੋ ਮੱਚ ਜੀ ਸੋ ਮੱਚ ਤੁਸੀਂ ਕਮੈਂਟ ਕੀਤਾ ਔਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਇਸ ਗੱਲ ਦੇ ਲਈ ਧੰਨਵਾਦ ਅਤੇ ਗਾਣਾ ਵੀ ਲਾਵਾਂਗੇ ਕੌਰ ਵਾਲੇ ਮਾਨ ਬਾਈ ਲੋਕ ਲਗਾਇਓ ਫਿਰ ਮਾਹੌਲ ਬਣਨਾ ਬਾਈ ਲੋਕ ਵੀ ਲਾਵਾਂਗੇ ਆਪਾਂ ਅਤੇ ਜੇ ਤੁਸੀਂ ਥੋੜ੍ਹਾ ਜਿਹਾ ਟਾਇਰਡ ਹੋ ਅਤੇ ਤੁਹਾਡਾ ਜੀ ਕਰਦਾ ਵੀ ਯਾਰ ਚਾਹ ਵੀ ਪੀ ਲਈਏ ਨਾਲ ਸਮੋਸਾ ਵੀ ਖਾ ਲਈਏ ਤਾਂ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲੇ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ 2985 ਪੈਂਬੀਨਾ ਹਾਈਵੇ ਦੇ ਉੱਤੇ 2985 ਪੈਂਬੀਨਾ ਹਾਈਵੇ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਕੋਲ ਤੁਸੀਂ ਗੇੜਾ ਮਾਰੋ ਅਤੇ ਸਾਡੇ ਰੇਡੀਓ ਧਮਾਲ ਦੇ ਲਿਸਨਰਸ ਨੂੰ ਇਹ ਸਪੈਸ਼ਲ ਔਫਰ ਆ ਵੀ ਤੁਸੀਂ 399 ਦੇ ਵਿੱਚ ਦੱਸੋ ਮੈਨੂੰ ਕਿੱਥੋਂ ਚਾਹ ਮਿਲ ਜੂ 399 ਦੇ ਵਿੱਚ ਆਪਣੀ ਪੰਜਾਬੀ ਵਧੀਆ ਮਸਾਲੇ ਵਾਲੀ ਚਾਹ ਕਿੱਥੋਂ ਮਿਲਦੀ ਆ ਮੈਨੂੰ ਤੁਸੀਂ ਮੈਸੇਜ ਕਰ ਦਿਓ ਭਾਵੇਂ ਦੀ ਅਤੇ ਜੇ ਮਿਲਦੀ ਆ ਤਾਂ ਫਿਰ ਨਾਲ ਇੱਕ ਸਮੋਸਾ ਕਿੱਥੋਂ ਮਿਲਦਾ ਐਡਾ ਵੱਡਾ ਸਮੋਸਾ ਕੋਈ ਮਿੰਨੀ ਸਮੋਸਾ ਨਹੀਂ ਹੈਗਾ 3 ਚੁੰਡਾਂ ਵਾਲਾ ਸਮੋਸਾ ਮਿਲੂਗਾ ਸਪੈਸ਼ਲ ਤੁਹਾਨੂੰ ਅਤੇ ਸਿਰਫ ਰੇਡੀਓ ਧਮਾਲ ਦੇ ਲਿਸਨਰਸ ਨੂੰ ਇਹ ਚਾਹ ਦਾ ਪਲੈਟਰ ਮਿਲੇਗਾ ਔਰ ਮਿਲੇਗਾ ਕਿੱਥੋਂ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਕੋਲ ਇਕੱਲੀ ਚਾਹ ਨਹੀਂ ਇਹਨਾਂ ਕੋਲ ਤੁਸੀਂ ਬਰਥਡੇ ਪਾਰਟੀ ਕੋਈ ਤੁਸੀਂ ਵੈਸੇ ਪਾਰਟੀ ਕਰਨੀ ਹੋਵੇ 25-30 ਮਹਿਮਾਨਾਂ ਦੀ ਪਾਰਟੀ ਵੀ ਅਰੇਂਜ ਕਰ ਸਕਦੇ ਹੋ ਔਰ ਇਕੱਲਾ ਫੋਨ ਮਾਰੋ ਅਤੇ ਆਪਦਾ ਤਿਆਰ ਸ਼ਿਆਰ ਹੋ ਕੇ ਜਾਓ ਬਾਕੀ ਸਾਰਾ ਕੁਛ ਇਹਨਾਂ ਦੀ ਜ਼ਿੰਮੇਵਾਰੀ ਪਲੇਟਾਂ ਚਮਚੇ ਸਭ ਕੁਝ ਨਵਾਂ ਨਕੋਰ ਤੁਹਾਡੇ ਮਹਿਮਾਨਾਂ ਨੂੰ ਮਿਲੇਗਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਖਾਣਾ ਪਰੋਸਦੇ ਨੇ ਮਨੋਹਰ ਸਪੈਸ਼ਲ ਥਾਲੀ ਵੀ ਤੁਸੀਂ ਖਾ ਸਕਦੇ ਹੋ ਵੈਜੀਟੇਰੀਅਨ ਥਾਲੀ ਆ ਤੇ ਸੱਤੇ ਦਿਨ ਇਹ ਖੁੱਲ੍ਹੇ ਰਹਿੰਦੇ ਨੇ, ਓਪਨ ਰਹਿੰਦੇ ਨੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ। ਮਨੋਹਰ ਸਵੀਟਸ ਐਂਡ ਰੈਸਟੋਰੈਂਟ 2985 ਪੈਂਬਿਨਾ ਹਾਈਵੇ 204-505-3417। ਜੇ ਤੁਸੀਂ ਚਾਹੁੰਦੇ ਹੋ ਵੀ ਕੇਕ ਵੀ ਬਿਨਾਂ ਅੰਡੇ ਵਾਲਾ ਹੋਵੇ ਤਾਂ ਇਹਨਾਂ ਕੋਲ ਤੁਸੀਂ ਬਰਥਡੇ ਪਾਰਟੀ ਕਰ ਸਕਦੇ ਹੋ। ਮਨੋਹਰ ਸਵੀਟਸ ਐਂਡ ਰੈਸਟੋਰੈਂਟ ਪੈਂਬਿਨਾ ਹਾਈਵੇ ਦੇ ਉੱਤੇ ਆ। ਅਤੇ ਰਾਈ ਸੀ ਪੀ ਅਕਾਊਂਟਿੰਗ ਦੇ ਜੀਵਨ ਭੁੱਲਰ ਜੀ ਨੂੰ ਕਾਲ ਕਰ ਲਓ। ਜੇ ਤੁਸੀਂ ਟੈਕਸ ਫਾਈਲ ਕਰਨਾ ਹੋਵੇ ਤਾਂ ਜੀਵਨ ਭੁੱਲਰ ਜੀ ਦਾ ਨੰਬਰ ਨੋਟ ਕਰ ਲਓ, 204-509-0015-22 ਲੋਗਨ ਐਵਨਿਊ 'ਤੇ ਇਹਨਾਂ ਦਾ ਆਫਿਸ ਆ। ਕਾਰਪੋਰੇਟ ਟੈਕਸ ਮੋਸਟਲੀ ਪਰਸਨਲ ਟੈਕਸ ਤੁਸੀਂ ਫਾਈਲ ਕਰ ਲਿਆ ਹੋਣਾ, ਪਰ ਜੇ ਹਜੇ ਵੀ ਨਹੀਂ ਕੀਤਾ ਤਾਂ ਜ਼ਰੂਰ ਗੇੜਾ ਮਾਰ ਕੇ ਆਓ। 15-20 ਮਿੰਟਾਂ ਦਾ ਕੰਮ ਹੈਗਾ, ਅੱਧੇ ਘੰਟੇ ਦਾ ਕੰਮ ਹੈਗਾ, ਡਿਪੈਂਡ ਔਨ ਕਿ ਤੁਸੀਂ ਕੀ ਕਿੱਥੇ ਕਿੱਥੇ ਕੰਮ ਕੀਤਾ ਗਾ। ਤਾਂ ਤੁਸੀਂ ਜੀਵਨ ਭੁੱਲਰ ਜੀ ਦੇ ਤਜਰਬੇ ਦਾ ਫਾਇਦਾ ਉਠਾ ਲਓ। 13 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲ, ਸਾਰੀਆਂ ਘੁੰਡੀਆਂ ਆਉਂਦੀਆਂ ਇਹਨਾਂ ਨੂੰ ਜਿਹੜੀਆਂ ਤੁਸੀਂ ਚਾਹੁੰਦੇ ਹੋ ਵੀ ਕਿਵੇਂ ਟੈਕਸ ਬਾਜੇ, ਕਿਵੇਂ ਖਰਚੇ ਵੱਧ ਪੈ ਜਾਣ, ਫੋਨ ਦਾ ਬਿੱਲ ਪੈ ਜੂ, ਗੱਡੀ ਦਾ ਤੇਲ ਪੈ ਜੂ, ਇਹ ਤਾਂ ਜੀਵਨ ਭੁੱਲਰ ਜੀ ਦੱਸਣਗੇ। 204-509-0015-22 ਲੋਗਨ ਐਵਨਿਊ ਰਾਈ ਸੀ ਪੀ ਅਕਾਊਂਟਿੰਗ ਦੇ ਜੀਵਨ ਭੁੱਲਰ ਜੀ ਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ। ਸਟੂਡੀਓ ਨੰਬਰ 204-780-8881 2048-0818-1

ਚੌਲਾਂ ਦੀ ਦਾਲ ਨੂੰ ਤੜਕਾ। ਦੋਸਤੋ, ਜੇਕਰ ਤੁਸੀਂ ਵੀ ਜੀ ਟੀ ਰੋਡ ਦੇ ਉੱਤੇ ਢਾਬਾ ਖੋਲ੍ਹਣਾ ਚਾਹੁੰਦੇ ਹੋ, ਇੱਕ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ, ਔਰ ਉਹ ਵੀ ਕੈਨੇਡਾ ਅਤੇ ਅਮਰੀਕਾ ਨੂੰ ਜੋੜਨ ਵਾਲੇ ਹਾਈਵੇ ਦੇ ਉੱਤੇ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ, ਤਾਂ ਇੱਕ ਬਹੁਤ ਵਧੀਆ ਤੁਹਾਡੇ ਕੋਲ ਆਪਸ਼ਨ ਹੈਗੀ ਆ, ਓਪਰਚੁਨਿਟੀ ਹੈਗੀ ਆ। ਤੁਸੀਂ ਇਹ ਜੇ ਰੈਸਟੋਰੈਂਟ ਬਾਏ ਕਰਨਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ, ਮਨਜੋਤ ਬਰਾੜ ਨੂੰ ਕਾਲ ਕਰੋ। ਬੜੇ ਹੀ ਘੱਟ ਰੇਟ ਦੇ ਵਿੱਚ ਤੁਸੀਂ ਬਿਲਡਿੰਗ ਓਨ ਕਰ ਸਕਦੇ ਹੋ, ਉਹ ਵੀ ਸਾਰਾ ਸਿਸਟਮ ਤਿਆਰ, ਕੁੰਡੇ, ਕੜਛੀਆਂ, ਘੋਟੇ ਸਭ ਕੁਝ ਤਿਆਰ, ਤੰਦੂਰ ਤਿਆਰ, ਚਿਮਣੀਆਂ ਤਿਆਰ। ਬਸ ਇਕੱਲਾ ਜਾ ਕੇ ਚਾਬੀ ਲਾਓ ਅਤੇ ਆਪਣਾ ਰੈਸਟੋਰੈਂਟ, ਆਪਣਾ ਢਾਬਾ ਜੀ ਟੀ ਰੋਡ ਦੇ ਉੱਤੇ ਚਲਾਓ। ਪਤਾ ਨਹੀਂ ਕਿੰਨੇ ਹਜ਼ਾਰਾਂ ਟਰੱਕ ਇੱਥੋਂ ਕ੍ਰੋਸ ਕਰਦੇ ਆ। ਪੈਂਬੀਨਾ ਹਾਈਵੇ ਦੇ ਉੱਤੇ ਮੋਰਿਸ ਦੇ ਵਿੱਚ ਇੱਕ ਰੈਸਟੋਰੈਂਟ ਸੇਲ ਦੇ ਉੱਤੇ ਆਇਆ ਗਾ। ਤੁਸੀਂ ਮਨਜੋਤ ਬਰਾੜ ਨੂੰ 204-999-2105 ਦੇ ਉੱਤੇ ਕਾਲ ਕਰ ਸਕਦੇ ਹੋ। 204-999-2105 ਦੇ ਉੱਤੇ ਫੋਨ ਕਰ ਲਓ। ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਜੋਬ ਨਹੀਂ ਕਰਨੀ, ਹੁਣ ਆਪਣੇ ਮਾਲਕ ਖੁਦ ਹੋਣਾ ਗਾ, ਆਪਣਾ ਬਿਜ਼ਨਸ ਆਪ ਕਰਨਾ ਗਾ, ਹੱਥ ਦੇ ਵਿੱਚ ਕਲਾ ਹੈਗੀ ਆ, ਅਤੇ ਆਉਂਦੇ ਜਾਂਦੇ ਰਾਹੀਆਂ ਨੂੰ ਵਧੀਆ ਖਾਣਾ ਤੁਸੀਂ ਖਵਾਉਣਾ ਚਾਹੁੰਦੇ ਹੋ, ਤਾਂ 204-999-2105 'ਤੇ ਕਾਲ ਕਰ ਲਓ।

0: ਅਖੀਰਲਾ ਗਾਣਾ ਅੱਜ ਕਿਹੜਾ ਲਵਾਉਣਾ? ਪਲੀਜ਼ ਮਾੜੀ ਜੀ ਹੈਲਪ ਕਰਿਓ। 204-780-8881 5 ਮਿੰਟ ਦਾ ਸਮਾਂ, 1 ਮਿੰਟ ਫੋਨ ਕਾਲਾਂ ਤੇ। 204-780-8881 ਅਖੀਰਲਾ ਗਾਣਾ ਇਹੋ ਜਿਹਾ ਹੋਵੇ। ਐਡਾ ਕਮਾਲ ਦਾ ਵੀਕਐਂਡ ਆ, ਨਾ ਕੋਈ ਮੀਂਹ, ਨਾ ਕਣੀ, ਨਾ ਝੱਖੜ, ਨਾ ਚੋਲਾ, ਇੰਨੇ ਇੰਨੇ ਪ੍ਰੋਗਰਾਮ, ਕੋਈ ਵਧੀਆ ਜਿਹਾ ਗਾਣਾ ਦੱਸੋ। ਬੱਬੂ ਮਾਨ ਸਾਹਿਬ ਦਾ ਕਹਿੰਦੇ ਤੁਪਕਾ ਤੁਪਕਾ, ਸਤਿੰਦਰ ਸਰਤਾਜ ਸਾਹਿਬ ਦਾ, ਕੋਸ਼ਿਸ਼ ਕਰਦੇ ਹਾਂ। ਤੁਸੀਂ ਫਰਾਈਡੇ ਵਾਲਾ ਗਾਣਾ ਨਾ, ਮਤਲਬ ਬੰਦਾ ਕਵੇ ਵੀ ਆਹ ਗੱਲ ਬਣ ਗਈ, ਗੱਡੀ ਦੇ ਵਿੱਚ ਆਟੋਮੈਟਿਕ ਹੀ ਹੱਥ ਜਾਵੇ ਉਹਦੀ ਆਵਾਜ਼ ਵਾਲੀ ਫਿਰਕੀ ਦੇ ਉੱਤੇ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ? ਹਾਂਜੀ
1: ਹਾਂਜੀ ਭਾਜੀ, ਗਾਣਾ ਲਾਉਣਾ ਇੱਕ।
0: ਕਿਹੜਾ? ਕਿਹੜਾ ਕਿਹੜਾ
1: ਕਿਹੜਾ ਲਾਉਣਾ?
2: ਸ਼ੈਰੀ ਮਾਨ
0: ਹਾਂਜੀ,
1: ਯਾਰ ਦੀ ਕਲੀ ਮਿੱਤਰੋ,
0: ਯਾਰ ਦੀ ਕਲੀ, ਡਿਸਕ ਚ ਗਲੀ ਮੈਂ ਚਲਾਉਣੀ। ਚਲੋ ਹੋਰ ਵੇਟ ਕਰਦੇ ਹਾਂ, ਥੈਂਕ ਯੂ ਤੁਹਾਡਾ। ਜੈਕਪੋਟ ਚੀਮਾ ਬਾਈ ਦਾ ਲਾ ਦਿਓ, ਕਹਿੰਦੇ ਔਰ ਬਠਿੰਡਾ ਬੀਕਾਨੇਰ ਹੋ ਗਿਆ। ਆਹ ਹਾਏ ਰੱਬਾ, ਕਿਹੜਾ ਲਾਵਾਂ? 204-780-8881 ਮਾੜਾ ਜਿਹਾ ਫੋਨ ਕਰਕੇ ਯਾਦ ਤਾਂ ਕਰਾਓ ਪਲੀਜ਼। 4 ਮਿੰਟ ਦਾ ਸਮਾਂ ਹੈਗਾ ਆਪਣੇ ਕੋਲੇ। ਕਿਹੜਾ ਗਾਣਾ ਆਪਾਂ ਲਾਈਏ ਲਾਸਟ ਦੇ ਉੱਤੇ, ਐਂ ਵਧੀਆ ਸਵਾਦ ਆ ਜੇ, ਜੀ ਕਰੇ ਵੀ ਹੁਣ ਨਾ ਪੂਰੀ ਆਵਾਜ਼ ਕਰ ਲਈਏ ਅਤੇ ਕਿਸੇ ਦਾ ਫੋਨ ਨਾ ਆਵੇ। ਤਰਸੇਮ ਜੱਸੜ ਦਾ ਕੋਈ ਵੀ ਚੜ੍ਹਦੀ ਕਲਾ ਵਾਲਾ, ਚੜ੍ਹਦੀ ਕਲਾ ਵਾਲਾ ਗਾਣਾ ਤਾਂ ਮੈਂ ਪੁੱਛੀ ਜਾਂਦਾ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ? ਸਤਿ ਸ਼੍ਰੀ ਅਕਾਲ ਜੀ। ਕੁੜਤੀ ਸੱਤ ਰੰਗ ਦੀ ਜੀ, ਬਿਲਕੁਲ, ਥੈਂਕ ਯੂ। ਅਗਲੀ ਕਾਲ, ਤੁਸੀਂ ਆਉਂਦੇ ਹੋ ਜੀ?
3: ਨਾਭੀ ਪੱਗ ਜੀ, ਬੁੱਕਣ ਜੱਟ।
0: ਬੁੱਕਣ ਜੱਟ, ਆਏ ਹਾਏ, ਆਏ ਹਾਏ, ਲਾ ਦੇ ਫਿਰ
3: ਲਾ ਦੋ ਜੀ, ਲਾ।
0: ਚਲੋ ਥੈਂਕ ਯੂ। ਅਗਲੀ ਕਾਲ, ਇੱਕ ਕੁੜਤੀ ਸੱਤ ਰੰਗ ਦੀ ਤੇ ਨਾਭੀ ਪੱਗ। ਹਾਂਜੀ, ਹੈਲੋ ਕਾਲਰ ਜੀ,
4: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਬਾਬਾ ਮਾਲ ਤੇਜ ਆ,
0: ਬਾਬਾ ਮਾਲ ਤੇਜ ਆ, ਇਹ ਵੀ ਗਾਣਾ ਗਾ।
4: ਹਾਂਜੀ, ਦੇਖ ਲਾ ਕੇ ਦੇਖ, ਬੜਾ ਵਧੀਆ ਗਾਣਾ।
0: ਚਲੋ ਇਹ ਵੀ ਲਾ ਕੇ ਆਪਾਂ ਦੇਖ ਲੈਂਦੇ ਅੱਜ।
4: ਠੀਕ ਹੈ
0: ਜੀ, ਥੈਂਕ ਯੂ। ਸੋ ਬਹੁਤ ਬਹੁਤ ਮਿਹਰਬਾਨੀ ਦੋਸਤੋ, ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹੈਗਾ। ਔਰ ਪ੍ਰੋਗਰਾਮ ਤੋਂ ਬਾਅਦ ਕੋਈ ਮੇਰੇ ਨਾਲ ਗੱਲਬਾਤ ਕਰਨੀ, ਇੱਕ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਫੋਲੋ ਕਰ ਲਓ ਪਲੀਜ਼। ਹਸਤਿੰਦਰ ਦੇ ਸ਼ੋਅ ਦੀਆਂ ਵੀ ਤੁਹਾਨੂੰ ਅਸੀਂ ਕੁਝ ਹਾਈਲਾਈਟਸ ਉਸ ਦੇ ਉੱਤੇ ਪਾਵਾਂਗੇ ਅਤੇ ਆਉਣ ਵਾਲੇ ਸ਼ੋਆਂ ਦੀਆਂ ਵੀ ਅਪਡੇਟ ਦਿੰਦੇ ਰਹਾਂਗੇ। ਮਨਮੋਹਨ ਵਾਰਸ ਜੀ, ਇਸ ਤੋਂ ਬਾਅਦ ਅਗਲਾ ਸ਼ੋਅ ਹੋਵੇਗਾ, ਉਹਨਾਂ ਦੀ ਵੀ ਅਸੀਂ ਗੱਲਬਾਤ ਆਉਣ ਵਾਲੇ ਸ਼ੋਆਂ ਦੇ ਵਿੱਚ ਕਰਦੇ ਰਹਾਂਗੇ। ਸੋ ਤੁਸੀਂ ਸਾਡੇ ਟਿਕਟੋਕ ਅਤੇ ਇੰਸਟਾਗ੍ਰਾਮ ਅਤੇ ਆਪਣਾ ਫੇਸਬੁੱਕ ਨੂੰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਫੋਲੋ ਕਰ ਲਓ।

0: ਸਾਊਥ ਦੇ ਵਿੱਚ ਰਹਿੰਦੇ ਹੋ ਚੰਗੇ ਡਾਕਟਰ ਦੀ ਭਾਲ ਦੇ ਵਿੱਚੋਂ ਤਾਂ ਡਾਕਟਰ ਰਵੀਜੋਤ ਸਿੰਘ ਢਡਿਆਲ ਜੀ ਨੂੰ ਮਿਲ ਲਓ 200 ਮਿਡੋ ਡਰਾਈਵ ਦੇ ਉੱਤੇ। 200 ਮਿਡੋ ਡਰਾਈਵ ਐਕਸਪਰਟ ਡਾਕਟਰ ਨੇ, ਬੜਾ ਲੰਮਾ ਐਕਸਪੀਰੀਅੰਸ ਆ, ਬਹੁਤ ਸਾਰੀਆਂ ਡਿਗਰੀਜ਼ ਨੇ ਇਹਨਾਂ ਦੇ ਕੋਲ। ਤੁਸੀਂ ਆਪਣੀ ਫੈਮਿਲੀ ਡਾਕਟਰ ਦੀ ਫਾਈਲ ਵੀ ਓਪਨ ਕਰਵਾ ਸਕਦੇ ਹੋ ਜੀ। ਕਾਲਰ ਜੀ ਬਹੁਤ ਸ਼ੋਰਟ ਦੇ ਵਿੱਚ ਗੱਲ ਕਰਿਓ ਜੀ।
1: ਕੀ ਹਾਲ ਆ ਬਾਈ ਜੀ?
0: ਠੀਕ ਆ ਜੀ।
1: ਬਾਈ ਜੀ ਸਟੋਨ
0: ਸ਼ਨੀਵਾਰ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਚੱਲੇਗਾ ਦੋਸਤੋ। ਕੱਲ੍ਹ ਨੂੰ ਟਿਊਨ ਇਨ ਕਰਿਓ, 3 ਘੰਟੇ ਦਾ ਸਮਾਂ ਹੁੰਦਾ, ਬਹੁਤ ਸਾਰੇ ਗਾਣੇ ਉਸ ਦੇ ਵਿੱਚ ਪਲੇ ਹੋ ਸਕਦੇ ਨੇ। ਅੱਜ ਸਮੇਂ ਦੀ ਘਾਟ ਨਾਲ ਜਿਨ੍ਹਾਂ ਦੀਆਂ ਫਰਮਾਇਸ਼ਾਂ ਰਹਿ ਗਈਆਂ ਨੇ ਮਾਫ਼ੀ ਚਾਹੁੰਦੇ ਹਾਂ। ਟਿਕਟੋਕ ਦੇ ਉੱਤੇ 15,000 ਦਿਲ ਤੁਸੀਂ ਬਿਨਾਂ ਆਖੇ, ਅੱਜ ਤਾਂ ਕਿਹਾ ਵੀ ਨਹੀਂ ਤਾਂ ਵੀ ਤੁਸੀਂ 15,000 ਦੇ ਕਰੀਬ ਦਿਲ ਭੇਜੇ ਔਰ 3,053 ਵਿਊਜ਼ ਹੁਣ ਤੱਕ ਤੁਸੀਂ ਕੀਤੇ ਨੇ। ਬਹੁਤ ਮਿਹਰਬਾਨੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਮਿਲਾਂਗੇ ਅਗਲੀ ਮੁਲਾਕਾਤ ਦੇ ਵਿੱਚ। ਕੱਲ੍ਹ ਨੂੰ ਹਸਤਿੰਦਰ ਦਾ ਸ਼ੋਅ, ਉਹ ਨਾ ਭੁੱਲ ਜਿਓ। ਮਿਲਦੇ ਹਾਂ ਕੱਲ੍ਹ ਨੂੰ ਸ਼ੋਅ ਦੇ ਉੱਤੇ। ਕੱਲ੍ਹ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਬੜਾ।